ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਜਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ। ਅੰਮ੍ਰਿਤ ਵੇਲੇ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਕੀਰਤਨ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਸਮੂਹ ਖੰਡ ਕੀਰਤਨੀ ਜਥੇ ਦੇ ਸਿੰਘਾਂ ਸਿੰਘਣੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਨੇਮ ਅਤੇ ਪ੍ਰੇਮ ਬਖਸ਼ਣਾ ਸਤਿਗੁਰੂ ਜੀ ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਗੁਰਸਿੱਖੀ ਵਿੱਚ ਪ੍ਰਭਕਤਾ ਬਖਸ਼ਣੀ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਦਮ ਕਦਮ ਲੇਖੇ ਲਾਉਣੇ ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਪਿਤਾ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਕਿਰਪਾ ਕਰੋ ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਆ
ਜੋ ਪ੍ਰਭ ਕੋ ਮਿਲ ਬੋਚ ਹੈ।

ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ।

दाता दात रखी हथ अपने जिस पावे तिस देई।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਗੁਰਬਾਣੀ ਦੇ ਜਾਪ ਕਰਦਿਆਂ ਤੋਂ, ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰ ਜੀ ਅਤੇ ਸਤ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਦਿਓ ਅਸੀਸ। ਫੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ।

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੱਚਿਆਂ ਨੂੰ ਬੇਨਤੀ ਹੈ ਟੂ ਕਮ ਐਂਡ ਸਿਟ ਐਟ ਦ ਫਰੰਟ। ਵੀ ਗੋਇੰਗ ਟੂ ਡੂ 1 ਮਿਨਟ ਆਫ ਸਿਮਰਨ ਐਂਡ ਦੈਨ ਵੀ ਵਿਲ ਗੈਟ ਸਟਾਰਟਡ ਵਿਦ ਦ ਕਿਡਸ ਕੈਂਪ। ਓਕੇ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। I can't hear everyone. Come on, let's close our eyes. Let's sit in a chonkra. Let's focus just for one more minute and then we'll get started. We're already running a little bit late. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਓਕੇ, ਹੂ ਆਰ ਦੀ ਕਿਡਸ ਕੈਨ ਡੂ ਅਰਦਾਸ ਫੋਰ ਦ ਥਰਡ ਡੇ ਆਰ ਅਮਤਾ? ਯੈਸ, ਓਕੇ, ਕਮ ਕਮ ਆ ਜਾਓ। ਓਕੇ, ਐਵਰੀਵਨ ਸਟੈਂਡ ਅਪ, ਲੈਟਸ ਗੋ, ਸਟੈਂਡ ਅਪ, ਵੀ ਗੋਇੰਗ ਟੂ ਡੂ ਅ ਕੁਇਕ ਅਰਦਾਸ। ਆਈ ਨੀਡ ਵਨ ਆਫ ਦ ਕਿਡਸ ਟੂ ਗੋ ਇਨਟੂ ਚੋਰ ਸਾਹਿਬ। ਓਕੇ, ਸ਼ੀ ਗੋ ਗੋ ਗੋ ਆ ਜਾਓ।

0: This is my mic.
1: Quoted.

ਜੋ ਕਿਛ ਹੈ ਸੋ ਤੇਰਾ। ਕਦੋਂ ਝੋਲੀਆਂ ਭਰਦੀਆਂ ਨੇ ਜਦੋਂ ਏਡੀ ਨਿਮਰਤਾ ਤੇ ਏਡਾ ਪਿਆਰ ਆ ਜਾਵੇ। ਮਹਾਰਾਜਾ ਰਣਜੀਤ ਸਿੰਘ ਕਿੰਨਾ ਸਤਿਕਾਰ ਗੁਰੂ ਦਾ ਕਰਦੇ ਨੇ, ਆਪਣੇ ਘਰ ਦੇ ਵਿੱਚ ਸਭ ਤੋਂ ਉੱਚਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਜਦੋਂ ਵੀ ਆਪਣੇ ਮਹਿਲਾਂ ਵਿੱਚ ਆਉਂਦੇ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਤੇ ਫਿਰ ਆਪਣੇ ਬੱਚਿਆਂ ਨੂੰ ਮਿਲਦੇ ਸਨ। ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ ਮਿਲਦੀ ਹੈ, ਲੱਖਾਂ ਦੀ ਫੌਜ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ। ਅੱਜ ਇਸ ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ, ਕੋਈ ਵੀ ਬੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸੋਭਾ ਕਰ ਰਹੇ ਨੇ, ਰਣਜੀਤ ਸਿੰਘਾ ਤੂੰ ਤੇ ਕਮਾਲ ਕਰ ਦਿੱਤੀ, ਏਡੀ ਤੇਰੇ ਵਿੱਚ ਸਿਆਣ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ ਵੱਡਾ ਕੰਮ

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ ਹੈ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ। ਐ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ। ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ। ਸੋ ਸਤਸੰਗਿਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ।

ਲੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਧ ਬਿਨ ਸਿੱਧੀ ਕਿਨੈ ਨਾਮ ਪਾਈਆ। ਕਰਮ ਮਿਲੈ ਨਾਹੀ ਠਾਕੁਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਮਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕ

ਯੋਗ ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆਪ ਤੇ ਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾਮ ਪਾਇਆ, ਤੀ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਮਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੁ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਜੁਗਾਵੈ, ਮਨ ਮੈਂ ਸਿਮਰਨ ਕਰਿਆ।

ਵਰਿਆ ਸਭ ਨਿਧਾਨ ਦੱਸਿਆਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਦੂਜੀ ਹਰਿ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰਿ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ

ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।

ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਾਪੁ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ

ਕਿਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਬਿਕ ਸਗਲ ਦੇ ਕੋ ਹਰਤਾ, ਦੁਸ਼ਟ ਦੋਖੀਨ ਕੋ ਸ਼ੈ ਕਰਤਾ, ਸ੍ਰੀ ਅਸਤੂ ਜਪ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ, ਸੁਣੇ ਗੁੰਗ ਜੋ ਜਾਹੀ ਸੁਰਸ ਨ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਪਉ ਨਿਕਤ ਨ ਤਿਨ ਨਰ ਕੀ ਰਹੈ, ਹੋ ਜੋ ਜਾ ਕੀ ਇੱਕ ਬਾਰ, ਚੌਪਈ ਕੋ ਕਹੈ ਚੌਪਈ, ਸੰਬਤ ਸਤਰੈ ਹੈ ਸਹਿਸ ਪਣਿਜੈ, ਅਰਧ ਸਹਿਸ ਪੁਨ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਇਕ ਨ ਮਾਨਿਓ, ਸਿਮ੍ਰਿਤ ਸ਼ਾਸਤ੍ਰ ਵੇਦ ਸਭੈ, ਬਹੁ ਭੇਦ ਕਹਿ ਹਮ ਏਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨ ਕਹਿਓ ਸਭ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣਿਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੂੰ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਾ ਤੀਰੇ ਸਭ ਕਿਛ ਹੈ ਜਿਸ ਦੇ ਹਿਸ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਹਿਟਾਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਉਹ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮੇਹਰਾਮਤ ਹੋਈ

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ ਭੋਜਲ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ

ਅਹੇ ਨਿਸਸਿਮਰਤ ਸੁਖ ਹੋਇ ਸਗਲੇ ਦੁਖ ਜਾ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ

287 ਪਰ ਸ਼ਿਸ਼ੋਭਿਤ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 18 ਦੇ ਪਦਾ ਨੰਬਰ 5 ਦੇ ਸਿਰਲੇਖ ਅਧੀਨ ਦਰਜ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਾਵਨ ਉਪਦੇਸ਼ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ ਨੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਦੀ ਪ੍ਰਾਰੰਭਤਾ ਸਾਡੇ ਸਨਮੁੱਖ ਕਰਦੇ ਨਾਤਾਰ ਸਤਿਗੁਰੂ ਜੀ ਨੇ ਕਿਹਾ, ਜਿਹ ਬਾ ਏਕ ਉਸਤਤ ਅਨੇਕ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਕਿ ਅਕਾਲ ਪੁਰਖ, ਜ਼ੁਬਾਨ ਦੀ ਗੱਲ ਕਰੀਏ ਤਾਂ ਜ਼ੁਬਾਨ ਇੱਕ ਹੈ, ਪਰ ਜੇ ਤੁਹਾਡੀ ਉਸਤਤ ਦੀ ਗੱਲ ਕਰੀਏ ਤਾਂ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣੇ। ਬਹੁਤ ਗੁਣ ਤੁਹਾਡੇ ਵਿੱਚ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਬਹੁ ਗੁਣ ਮੇਰੇ ਸਾਹਿਬੇ, ਬੇਅੰਤ ਗੁਣ ਉਸ ਕਰਤੇ ਪੁਰਖ ਦੇ ਵਿੱਚ ਨੇ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜਿਹ ਬਾ ਏਕ ਉਸਤਤ ਅਨੇਕ। ਉਸਤਤੀ ਦੀ ਕੋਈ ਸੀਮਾ, ਕੋਈ ਗਿਣਤੀ, ਕੋਈ ਮਿਣਤੀ ਨਹੀਂ ਹੈ। ਪਰ ਮਹਾਰਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਉਹ ਉਸਤਤ ਕਰਨ ਵਾਸਤੇ ਸਿਰਫ ਜ਼ੁਬਾਨ ਇੱਕ ਹੈ, ਉਸਤਤ ਦਾ ਸਾਧਨ ਕੇਵਲ ਇੱਕ ਹੈ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਕਰਤੇ ਪੁਰਖ ਦੇ ਗੁਣ ਜਿਹੜੇ ਹਨ ਬਹੁਤ ਨੇ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜ਼ੁਬਾਨ ਇੱਕ ਹੈ, ਅਤੇ ਉਸ ਰਸਨਾ ਦੁਆਰਾ ਪੂਰੀ ਨਹੀਂ ਪਾਈ ਜਾ ਸਕਦੀ, ਕਿਉਂਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਓਚ ਭਗਵਾਨਾ। ਤੁਹਾਡੀ ਮਹਿਮਾ ਨੂੰ, ਤੁਹਾਡੀ ਉਸਤਤ ਨੂੰ ਜਾਂ ਤੁਹਾਡੀ ਸਿਫਤ ਸਲਾਹ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਚੱਲੀਏ ਅਤੇ ਮਹਾਰਾਜ ਜੀ ਕਹਿਣਗੇ, ਅੰਤ ਨਾ ਸਿਫਤੀ, ਕਹਿਣ ਨਾ ਅੰਤ। ਸਿਫਤ ਕਰਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਹੈ, ਅਤੇ ਨਾ ਹੀ ਸਿਫਤ ਦੁਆਰਾ ਅੰਤ ਪਾਇਆ ਜਾ ਸਕਦਾ ਹੈ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਕਿਸ ਪਾਸੇ ਨੂੰ ਤੁਰੀਏ? ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ, ਇੱਕ ਨਹੀਂ ਦੋ ਨਹੀਂ, ਅੰਤ ਕਾਰਨ ਕੇਤੇ ਬਿਲਲਾਹੇ। ਵਿਰਲਾਪ ਕਰ ਰਹੇ ਹਨ, ਬੜੇ ਯਤਨ, ਬੜੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮਹਾਰਾਜ ਜੀ ਨੇ ਕਿਹਾ, ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਮਹਾਰਾਜ ਜੀ ਕਹਿੰਦੇ, ਬੇਅੰਤ ਲੋਕ ਇਸ ਗੱਲ ਵਾਸਤੇ ਤਤਪਰ ਨੇ, ਦੌੜ ਰਹੇ ਨੇ ਅੰਤ ਪਾਇਆ ਜਾ ਸਕੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਉਸ ਕਰਤੇ ਪੁਰਖ ਦਾ ਅੰਤ ਨਹੀਂ ਪ੍ਰਗਟ ਹੋ ਸਕਿਆ। ਸਤਿਗੁਰੂ ਮਹਾਰਾਜ ਜੀ ਨੇ ਇੱਥੋਂ ਤੱਕ ਵੀ ਕਿਹਾ ਕਿ ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਅੰਤ ਨਾ ਜਾਣਾ, ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਓ, ਹਨੂੰਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ। ਸਤਿਗੁਰੂ ਨੇ ਸਾਰਾ ਨਿਰਣਾ ਕਰਕੇ ਸਾਨੂੰ ਬਿਲਕੁਲ ਸਮਝਾ ਦਿੱਤਾ। ਸਤਿਗੁਰੂ ਕਹਿੰਦੇ, ਉਸ ਕਰਤੇ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਜੀ ਕਹਿਣ

ਕਿਨੀ ਤੇਰਾ ਅੰਤ ਨਾ ਪਾਇਆ, ਕੋਈ ਐਸੀ ਸਮਰੱਥਾ ਨਹੀਂ। ਸਤਿਗੁਰੂ ਜੀ ਕਹਿੰਦੇ ਜਿਹ ਬਾ ਏਕ ਉਸਤਤ ਅਨੇਕ, ਉਹਦੇ ਗੁਣ ਬਹੁਤ ਨੇ, ਉਸਤਤੀ ਬਹੁਤ ਹੈ, ਪਰ ਜ਼ੁਬਾਨ ਇੱਕ ਹੈ। ਸਤਿਗੁਰੂ ਜੀ ਕਹਿੰਦੇ ਨਾਲ ਹੀ ਇਸ ਕਰਕੇ ਸੱਤ ਪੁਰਖ ਪੂਰਨ ਵਿਵੇਕ, ਸਤਿਗੁਰੂ ਜੀ ਕਹਿਣਗੇ ਸੱਤ ਪੁਰਖ ਹੈ ਉਹ ਸਦੀਵੀ ਵਿਆਪਕ ਰਹਿਣ ਵਾਲਾ, ਸਦਾ ਸੰਸਾਰ 'ਤੇ ਸਥਿਰ ਰਹਿਣ ਵਾਲਾ ਜਿਹੜਾ ਅਕਾਲ ਪੁਰਖ ਹੈ। ਮਹਾਰਾਜ ਜੀ ਨੇ ਕਿਹਾ ਸੱਤ ਪੁਰਖ ਪੂਰਨ ਵਿਵੇਕ, ਸੱਤ ਵੀ ਹੈ, ਪੁਰਖ ਵੀ, ਵਿਆਪਕ ਵੀ ਹੈ, ਪੂਰਨ ਵੀ ਹੈ, ਵਿਵੇਕ ਵੀ ਹੈ। ਮਹਾਰਾਜ ਕਹਿਣਗੇ ਉਹਨੂੰ ਸਾਰੀ ਸ੍ਰਿਸ਼ਟੀ ਦਾ ਗਿਆਤ ਹੈ, ਸਾਰੇ ਪਾਸੇ ਉਹ ਗਿਆਨ ਰੱਖਣ ਵਾਲਾ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿਣਗੇ ਸੱਤ ਪੁਰਖ ਪੂਰਨ ਵਿਵੇਕ, ਉਹ ਪੂਰਨ ਗਿਆਨ ਰੱਖਣ ਵਾਲਾ, ਪੂਰਨ ਸੋਝੀ ਰੱਖਣ ਵਾਲਾ ਅਕਾਲ ਪੁਰਖ ਜਿਹੜਾ ਹੈ ਉਹ ਸੱਤ ਪੁਰਖ ਹੈ। ਅਤੇ ਸੱਤ ਦਾ ਅਰਥ ਹੈ ਜਿਹਦੇ ਕੋਲ ਸਦੈਵਤਾ ਹੈ, ਸਦੈਵਤਾ ਦਾ ਅਰਥ ਸਮਝਦੇ ਹੋ ਵੀ ਜਿਹੜਾ ਸਦਾ ਰਹਿਣ ਵਾਲਾ ਹੈ। ਅਤੇ ਪੁਰਖ ਦਾ ਅਰਥ ਹੈ ਕਿ ਜਿਹੜੀ ਉਹਨੇ ਸ੍ਰਿਸ਼ਟੀ ਵਿੱਚ ਚੀਜ਼ ਵਿਆਪਕ ਕੀਤੀ ਹੈ, ਪੈਦਾ ਕੀਤੀ ਹੈ, ਉਹਦੇ ਵਿੱਚ ਬੈਠਣ ਵਾਲਾ, ਉਹਦੇ ਵਿੱਚ ਬਿਲਕੁਲ ਲੀਨ ਹੋਣ ਵਾਲਾ, ਉਹਦੇ ਵਿੱਚ ਆਪਣੇ ਆਪ ਨੂੰ ਟਿਕਾ ਦੇਣ ਵਾਲਾ। ਅਤੇ ਸਤਿਪੁਰਖ ਪੂਰਨ ਵਿਵੇਕ, ਅਤੇ ਸਤਿਗੁਰੂ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਜਿਹੜਾ ਹੈ ਉਹ ਨਿਰਣਾ ਕਰਕੇ ਸਮਝਾਉਂਦੇ ਕਿ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਨਿਰੰਕਾਰ ਦਾ ਅੰਤ ਨਹੀਂ ਹੈ। ਇੱਥੋਂ ਤੱਕ ਜੇ ਆਪਾਂ ਜ਼ਿਕਰ ਕਰੀਏ ਤਾਂ ਭਗਤ ਨਾਮਦੇਵ ਸਾਹਿਬ ਜੀ ਕਹਿਣ ਲੱਗੇ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਹਿਲ ਪਹਿਲਾਂ ਪੁਰੀਏ ਪਰਿਪੂਰਨ ਅਕਾਲ ਪੁਰਖ, ਪੁੰਡਰਕ ਵਨਾ ਕਮਲ ਦੇ ਫੁੱਲ ਦੀ ਨਿਆਈ, ਤਾਚੇ ਹੰਸਾ ਸਗਲੇ ਜਨਾ। ਕਹਿਣ ਲੱਗੇ ਇਸ ਜੀਵਨ ਦੇ ਵਿੱਚ ਸਾਰੇ ਦੇ ਸਾਰੇ ਜੀਵਨ ਦੇ ਵਿੱਚ ਜਿਹੜਾ ਹੈ ਇਹ ਬ੍ਰਹਮਾ ਹੰਸ ਦੀ ਸਵਾਰੀ ਕਰਦਾ ਹੈ। ਕਹਿਣ ਲੱਗੇ ਉਹ ਸਾਰੀ ਉਤਪੱਤੀ ਪੁਰਾਤਨ ਸਮੇਂ ਤੋਂ ਲੋਕਾਂ ਵਿੱਚ ਉਹਦੇ ਤੋਂ ਮੰਨੀ ਜਾਂਦੀ ਸੀ। ਪਰ ਮਹਾਰਾਜ ਕਹਿਣ ਲੱਗੇ ਉਹ ਸ੍ਰਿਸ਼ਟੀ ਵਿੱਚ ਜਿਹੜੀ ਵਿਆਪਕਤਾ ਕੇਵਲ ਇੱਕ ਤੋਂ ਹੈ, ਇੱਕ ਤੋਂ ਬਗੈਰ ਹੋਰ ਕਿਸੇ ਪਾਸੇ ਨਹੀਂ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਨਿਰਣਾ ਸਾਡੇ ਸਨਮੁੱਖ ਹੈ। ਦਾਤਾਰ ਸੱਚੇ ਪਾਤਸ਼ਾਹ ਜੀ ਕਹਿਣਗੇ ਜਿਹ ਵਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਵਿਵੇਕ, ਕਾਹੂ ਬੋਲਣਾ ਪਹੁੰਚਤ ਪ੍ਰਾਣੀ। ਮਹਾਰਾਜ ਜੀ ਕਹਿਣਗੇ ਇਹ ਇਨਸਾਨ ਕਿਸੇ ਬੋਲਾਂ ਰਾਹੀਂ ਉਹਦੇ ਤੱਕ ਪਹੁੰਚ ਨਹੀਂ, ਵੀ ਕੋਈ ਬੋਲ ਐਸਾ ਨਹੀਂ ਜਿਹੜਾ ਉਹਦੇ ਤੱਕ ਪਹੁੰਚ ਸਕੇ, ਭਾਵ ਉਹਦੀ ਬੇਅੰਤਤਾ ਨੂੰ ਮਾਪ ਸਕੇ। ਵੀ ਆਪਾਂ ਕਹਿੰਦੇ ਨਾ ਵੀ ਉਹ ਗੱਲ ਕਰੋ ਜਿਹੜੀ ਇੱਕ ਸ਼ਬਦ ਵਿੱਚ ਹੀ ਸਾਰੀ ਗੱਲ ਆ ਜਾਏ, ਉਹ ਗੱਲ ਕਰੋ ਜਿਹੜੀ ਬਿਲਕੁਲ ਇੱਕੋ, ਸਾਰੇ ਦੇ ਸਾਰੇ ਆਪਾਂ ਜ਼ਿਕਰ ਕਰੀਏ ਅਤੇ ਸਾਰੇ ਦੇ ਸਾਰੇ ਬੋਲ ਸਾਰੀ ਉਸਤਤ ਇੱਕੋ ਸ਼ਬਦ ਵਿੱਚ ਆ ਜਾਏ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਕਾਹੂ ਬੋਲ, ਕੋਈ ਐਸਾ ਬੋਲ ਨਹੀਂ ਹੈ ਜਿਸ ਬੋਲ ਦੁਆਰਾ ਪਹੁੰਚਤ ਪ੍ਰਾਣੀ, ਪ੍ਰਾਣੀ ਉਸ ਅਕਾਲ ਪੁਰਖ ਦੀ ਬੇਅੰਤਤਾ ਤੱਕ ਪਹੁੰਚ ਬਣਾ ਸਕੇ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਹ ਇਸ ਜੀਵਨ ਦੇ ਵਿੱਚ ਜਿਹੜਾ ਹੈ ਉਹ ਨਿਰਣਾ ਕਰ ਦਿੱਤਾ ਹੈ ਕਿ ਤੂੰ ਬੇਅੰਤ ਕੋ ਬਿਰਲਾ ਜਾਣੇ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕੋਈ ਬੋਲ ਐਸਾ ਨਹੀਂ ਜਿਹੜਾ ਉਹਦੇ ਤੱਕ ਪਹੁੰਚ ਸਕੇ, ਉਹਦੀ ਬੇਅੰਤਤਾ ਦਾ ਅੰਤ ਪਾ ਸਕੇ। ਹਾਂ, ਉਹਦੀ ਨੇੜਤਾ, ਉਹਦਾ ਅਹਿਸਾਸ, ਉਹਦੇ ਵਿੱਚ ਜੀਵਨ ਯੁਕਤੀ ਕਰਕੇ ਸਮਾਈ ਹੋ ਸਕਦੀ ਹੈ, ਪਰ ਉਹਦਾ ਅੰਤ ਮਹਾਰਾਜ ਜੀ ਨੇ ਤਾਂ ਸਪਸ਼ਟ ਕਿਹਾ ਪਿਤਾ ਕਾ ਜਨਮ ਕੇ ਜਾਣਾ ਪੂਰ। ਮਹਾਰਾਜ ਕਹਿਣਗੇ ਇਸ ਜੀਵਨ ਵਿੱਚ ਇੱਕ ਬੱਚੇ ਨੂੰ ਕੀ ਪਤਾ ਹੈ ਕਿ ਪਿਤਾ ਦੇ ਜਨਮ ਦੀ ਪੀੜਾ ਜਾਂ ਪਿਤਾ ਦੇ ਜਨਮ ਦੇ ਬਾਰੇ, ਇੱਕ ਜਿਹੜਾ ਹੈ ਉਹ ਬੱਚੇ ਨੂੰ ਇਸ ਗੱਲ ਦਾ ਗਿਆਤ ਨਹੀਂ ਹੈ। ਅਤੇ ਅਗਲੀ ਅਵਸਥਾ ਫਿਰ ਸਤਿਗੁਰੂ ਸਾਹਿਬ ਮਹਾਰਾਜ ਨਿਰਣਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ। ਅਗਮ, ਅਗਮ ਦਾ ਅਰਥ ਹੈ ਡੂੰਘਾ, ਅਗੋਚਰ ਦਾ ਅਰਥ ਹੈ ਜਿਹੜਾ ਗੋਚਰਾ ਹੋਵੇ ਇੰਦਰੀਆਂ ਤੋਂ, ਅੱਖਾਂ ਰਾਹੀਂ ਵੇਖਿਆ ਨਾ ਜਾ ਸਕਦਾ ਹੋਵੇ ਪੂਰਾ, ਕੰਨਾਂ ਰਾਹੀਂ ਪੂਰਾ ਉਹਨੂੰ ਸੁਣਿਆ ਨਾ ਜਾ ਸਕਦਾ ਹੋਵੇ, ਜ਼ੁਬਾਨ ਰਾਹੀਂ ਉਹਨੂੰ ਪੂਰਾ ਬਿਆਨ ਨਾ ਕੀਤਾ ਜਾ ਸਕਦਾ ਹੋਵੇ, ਉਹਨੂੰ ਕਹਿੰਦੇ ਆ ਅਗੋਚਰ, ਜਿਹੜਾ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਵੇ। ਮਹਾਰਾਜ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹੋ ਅਤੇ 12 ਨੰਬਰ ਪੌੜੀ ਆਪਾਂ ਯਾਦ ਕਰਦੇ ਹਾਂ। ਮਹਾਰਾਜ ਜੀ ਨੇ ਕਿਹਾ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ,
ਇੱਥੇ ਜ਼ਿਕਰ ਹੈ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸਤਿਗੁਰੂ ਜੀ ਨੇ ਕਿਹਾ ਅਗਮ ਅਗੋਚਰਾ, ਅਗਮ ਦਾ ਅਰਥ ਹੈ ਡੂੰਘਾ, ਅਗੋਚਰੇ ਦਾ ਅਰਥ ਹੈ ਜਿਹੜਾ ਸਾਡੇ ਇੰਦਰੀਆਂ ਤੋਂ ਗੋਚਰਾ ਹੈ, ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਹੈ। ਸਤਿਗੁਰੂ ਕਹਿੰਦੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੇ। ਕਹਿਣ ਲੱਗੇ ਕਿਸੇ ਨੇ ਵੀ ਅੰਤ ਨਹੀਂ ਪਾਇਆ, ਕਿਉਂਕਿ ਤੁਸੀਂ ਆਪਣੇ ਆਪੇ ਦੀ ਪਛਾਣ ਆਪ ਜਾਣਦੇ ਹੋ। ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ। ਕਹਿੰਦੇ ਨੇ ਜੋ ਰਚਨਾ ਹੈ ਤੁਹਾਡੀ ਹੈ, ਉਹ ਰਚਨਾ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਤੁਹਾਡੇ ਬਾਰੇ ਕੁਝ ਬਿਆਨ ਕਰ ਸਕੇ, ਤੁਹਾਡੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸਤਿਗੁਰੂ ਕਹਿਣ ਲੱਗੇ ਅਸਲ ਵਿੱਚ ਤੁਹਾਡਾ ਅੰਤ ਨਹੀਂ ਪ੍ਰਗਟ ਕੀਤਾ ਜਾ ਸਕਦਾ, ਬਿਆਨ ਤੋਂ ਪਰੇ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਅਗਮ ਅਗੋਚਰ, ਅਗੋਚਰ ਦਾ ਅਰਥ ਸਮਝ ਲੱਗ ਗਈ ਨਾ ਜੀ, ਕਿ ਪਹੁੰਚ ਜਿਹੜਾ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਪਰਾਂ ਹੋਵੇ। ਪ੍ਰਭ ਨਿਰਬਾਨੀ, ਪ੍ਰਭ ਨਿਰੰਕਾਰ, ਨਿਰਬਾਨੀ ਦਾ ਅਰਥ ਹੈ ਦਾਗ ਤੋਂ ਰਹਿਤ ਹੋ ਜਾਣਾ, ਨਿਰੰਤਰ ਜੀਵਨ ਵਿੱਚ ਮੈਲ ਤੋਂ ਰਹਿਤ ਤੋਂ ਵਿਚਰ ਰਿਹਾ ਹੈ ਸਮੁੱਚੇ ਸੰਸਾਰ ਦੇ ਵਿੱਚ। ਜਿੱਥੇ ਆਪਾਂ ਕਹਿੰਦੇ ਨਾ ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਭਾਵ ਜਿਹੜਾ ਬਿਲਕੁਲ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਉਹਦੀ ਕੀਰਤੀ। ਸਤਿਗੁਰੂ ਕਹਿਣ ਲੱਗੇ ਜਿਹਦੀ ਕੀਰਤੀ ਕੀਤੀ ਜਾ ਰਹੀ ਹੈ ਉਹ ਪ੍ਰਭ ਨਿਰਬਾਣੀ ਹੈ, ਉਹ ਮੈਲ ਤੋਂ ਰਹਿਤ ਹੈ, ਉਹਦੇ ਉੱਪਰ ਕੋਈ ਮੈਲ ਅਸਰ ਨਹੀਂ ਕਰਦੀ। ਫਿਰ ਨਾਲ ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕਰਕੇ ਕਿਹਾ ਨਿਰਾਹਾਰ ਨਿਰਵੈਰ ਸੁਖਦਾਈ। ਨਿਰਾਹਾਰ ਦਾ ਅਰਥ ਹੈ ਨਿਰਆਹਾਰ, ਉਹ ਆਹਾਰ ਤੋਂ ਰਹਿਤ ਹੈ, ਉਹਦੇ ਜੀਵਨ ਦੇ ਵਿੱਚ ਕੋਈ ਆਹਾਰ ਨਹੀਂ ਹੈ, ਭਾਵ ਉਹਦੇ ਜੀਵਨ ਵਿੱਚ ਉਹ ਆਹਾਰੀ ਨਹੀਂ ਹੈ, ਭੋਜਨ ਤੋਂ ਸੱਖਣਾ ਹੈ। ਉਹ ਕਿਸੇ ਕਾਰਜ ਨੂੰ, ਆਹਾਰ ਜਿਹੜਾ ਹੈ ਉਹ ਕਾਰਜ ਨੂੰ ਵੀ ਕਿਹਾ ਜਾਂਦਾ ਹੈ। ਮਹਾਰਾਜ ਕਹਿਣਗੇ ਨਾ ਤਾਂ ਉਹ ਕਿਸੇ ਕਾਰਜ ਦੇ ਵਿੱਚ ਇਸ ਗੱਲ ਦਾ ਨਿਰਣਾ ਵੀ ਊਚ ਜਾਂ ਨੀਚ, ਹਾਰ ਜਾਂ ਜਿੱਤ ਦੀ ਪ੍ਰਥਾ ਰੱਖਦਾ ਹੈ, ਅਤੇ ਨਾ ਉਹ ਆਹਾਰੀ ਹੈ ਕਿ ਪ੍ਰਸ਼ਾਦੇ ਦੇ ਉੱਪਰ ਉਹ ਬਿਲਕੁਲ ਵੀ ਆਪਣੇ ਜੀਵਨ ਨੂੰ ਸੀਮਿਤ ਨਹੀਂ ਉਹਨੇ ਕੀਤਾ, ਉਹ ਬਿਲਕੁਲ ਨਿਰਆਹਾਰ ਹੈ। ਨਿਰਵੈਰ, ਨਿਰਵੈਰ ਦਾ ਅਰਥ ਹੈ ਜਿਹਦੇ ਅੰਦਰ ਵੈਰ ਦੀ ਭਾਵਨਾ ਨਹੀਂ ਹੈ। ਦੁੱਖਨ ਦੇਖਤ ਹੈ ਪਰ ਦੇਤ ਨਾ ਹਰ, ਦੁੱਖ ਸਾਡੇ ਜੀਵਨ ਵਿੱਚ ਸਾਡੀ ਬਿਰਤੀ ਵੇਖ ਰਿਹਾ ਹੈ ਕਿ ਈਰਖਾ ਹੈ, ਦਵੈਕ ਹੈ, ਵਾਸ਼ਨਾ ਹੈ, ਪਰ ਮਹਾਰਾਜ ਜੀ ਨੇ ਇਹ ਵੀ ਜ਼ਿਕਰ ਕਰ ਦਿੱਤਾ ਨਾ ਕਿ ਉਹ ਕਰਤਾ ਪੁਰਖ ਨਿਰਵੈਰ ਹੈ, ਵੈਰ ਨਹੀਂ ਹੈ ਉਹਦਾ ਕਿਸੇ ਨਾਲ। ਨਿਰਾਹਾਰ ਨਿਰਵੈਰ ਸੁਖਦਾਈ, ਸੁੱਖ ਦੀ ਦਾਤ ਦੇਣ ਵਾਲਾ ਹੈ। ਅਤੇ ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਜ਼ਿਕਰ ਕਰਕੇ ਸਮਝਾ ਦਿੱਤਾ ਕਿ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ। ਸਤਿਗੁਰੂ ਕਹਿੰਦੇ ਉਹਦੀ ਕੀਮਤ ਦੀ ਅਦਾਇਗੀ ਅਜੇ ਤੱਕ ਕਿਸੇ ਨੇ ਨਹੀਂ ਕੀਤੀ। ਕੋਈ ਉਹਦੀ ਕੀਮਤ ਨਹੀਂ ਪ੍ਰਗਟ ਕਰ ਸਕਿਆ ਕਿ ਜਾਂ ਐਸੀ ਤਾਕਤ, ਕੋਈ ਐਸੀ ਕੀਮਤ, ਮਹਾਰਾਜ ਜੀ ਕਹਿਣਗੇ ਕੋਈ ਐਸੀ ਦਾਤ ਜਿਹੜੀ ਉਸ ਕਰਤੇ ਪੁਰਖ ਦੀ ਕੀਮਤ ਨੂੰ ਤੈਅ ਕਰਨ ਵਿੱਚ ਸਮਰੱਥ ਹੋਈ ਹੋਵੇ। ਸਤਿਗੁਰੂ ਕਹਿਣ ਲੱਗੇ ਨਹੀਂ, ਕੀਮਤ ਪਾਏ ਨਾ ਕਹਿਆ ਜਾਏ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਵੀ ਜ਼ਿਕਰ, ਵਿਦਵਾਨ ਪੁਰਖੇ ਵੀ ਕਹਿੰਦੇ ਵੀ ਕੀ ਮਤ, ਮਹਾਰਾਜ ਕਹਿਣਗੇ ਮਤ ਵੀ ਕੀ ਹੈ ਉਹਦੇ ਅੱਗੇ ਜਿਹਦੇ ਨਾਲ ਉਹ ਪਾਇਆ ਜਾ ਸਕਦਾ। ਅਤੇ ਕੀਮਤ ਦਾ ਤਾਂ ਅਰਥ ਆਪਾਂ ਸਮਝਦੇ ਹਾਂ, ਭਗਤ ਕਬੀਰ ਸਾਹਿਬ ਜੀ ਦੇ ਜੀਵਨ ਵਿੱਚੋਂ ਆਪਾਂ ਇੱਕ ਸਾਖੀ ਪਹਿਲਾਂ ਵੀ ਸ਼ਾਇਦ ਵਿਚਾਰੀ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਵੇਖਦੇ ਹਾਂ ਕਿ ਜਿਸ ਵਕਤ ਕਾਂਸ਼ੀ ਦੀ ਧਰਤੀ 'ਤੇ ਬਹੁਤ ਵੱਡੀ ਉਸਤਤ ਭਗਤ ਕਬੀਰ ਸਾਹਿਬ ਦੀ ਹੋ ਰਹੀ, ਇੰਨੀ ਦੁਨੀਆ ਪਿੱਛੇ ਜਾ ਰਹੀ, ਇੰਨੇ ਲੋਕ ਪਿੱਛੇ ਤੁਰ ਰਹੇ ਆ, ਕਮੀ ਕਿਸੇ ਗੱਲ ਦੀ ਨਹੀਂ, ਅਤੇ ਜਿਹੜਾ ਮੌਕੇ ਦਾ ਹਾਕਮ ਉੱਥੇ ਬੈਠਾ ਹੈ ਉਹਦੇ ਅੰਦਰ ਇੱਕ ਈਰਖਾ ਜਾਗ ਪਈ, ਇੱਕ ਦਵੈਖ ਜਾਗ ਪਈ ਵੀ ਮੈਂ ਮੌਕੇ ਦਾ ਧਾੜਵੀ ਹਾਂ, ਮੌਕੇ ਦਾ ਹਾਕਮ ਹਾਂ, ਮੇਰੇ ਪਿੱਛੇ ਇੰਨੇ ਲੋਕਾਂ ਦਾ ਇਕੱਠ ਨਹੀਂ, ਪਰ ਇਹਨਾਂ ਕੋਲ ਏਡੀ ਤਾਕਤ ਕੀ। ਅਤੇ ਆਪਣੇ ਮੁਨੀਮ ਨੂੰ ਕੋਲ ਸੱਦ ਕੇ, ਆਪਣੇ ਇੱਕ ਨਾਲ ਮੰਤਰੀ ਨੂੰ ਸੱਦ ਕੇ ਕਿਹਾ ਵੀ ਆਪਾਂ ਖਜ਼ਾਨਾ ਲਈਏ,
ਪੁੱਛ ਕੇ ਆਈਏ ਭਗਤ ਕਬੀਰ ਸਾਹਿਬ ਕੋਲ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਦੇ ਕਰਕੇ ਉਹਨਾਂ ਦੀ ਉਸਤਤ ਸਾਰੇ ਪਾਸੇ ਪਤਾ ਤਾਂ ਕਰੀਏ। ਅਤੇ ਜਿਹੜਾ ਮੰਤਰੀ ਨਾਲ ਗਿਆ ਸੀ ਉਹ ਕਹਿੰਦਾ ਜੀ ਪਤਾ ਕੀ ਕਰਨਾ, ਨਾਲ ਖਰੀਦ ਵੀ ਲਿਆਵਾਂਗੇ, ਆਪਣੇ ਕੋਲ ਕਿਹੜੀ ਕਮੀ ਹੈ ਕੋਈ। ਹੋ ਸਕਦਾ ਉਹਨਾਂ ਕੋਲ ਕੋਈ ਯੰਤਰ, ਕੋਈ ਐਸੀ ਤਾਕਤ ਹੋਵੇ ਜਿਹਦੇ ਕਰਕੇ ਉਹਨਾਂ ਦੀ ਸਮਰੱਥਾ ਸੰਸਾਰ ਦੇ ਵਿੱਚ, ਵਡਿਆਈ ਸੰਸਾਰ ਵਿੱਚ ਹੋਵੇ। ਉੱਥੇ ਫਿਰ ਕਹਿੰਦੇ ਵੀ ਭਗਤ ਕਬੀਰ ਸਾਹਿਬ ਜੀ ਦੇ ਪ੍ਰਥਾਏ ਇਸ ਗੱਲ ਦਾ ਨਿਰਣਾ ਬਿਲਕੁਲ ਪ੍ਰਤੱਖ ਸੀ। ਉਹ ਮੌਕੇ ਦਾ ਹਾਕਮ ਭਗਤ ਕਬੀਰ ਸਾਹਿਬ ਜੀ ਦੀ ਸੰਗਤ ਵਿੱਚ ਜਾਂਦਾ ਅਤੇ ਜਾ ਕੇ ਬੜੀ ਪ੍ਰੇਮ ਅਤੇ ਭਾਵਨਾ ਸਹਿਤ ਬੈਠ ਕੇ ਵੇਖਦਾ ਲੋਕਾਂ ਦਾ ਇਕੱਠ, ਅਤੇ ਅੱਗੇ ਜਾ ਕੇ ਇੱਕੋ ਗੱਲ ਕਹਿੰਦਾ ਕਿ ਭਗਤ ਜੀ ਅੱਜ ਅਸੀਂ ਤੁਹਾਡੇ ਕੋਲ ਕੁਝ ਲੈਣ ਵਾਸਤੇ ਆਏ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਕੀ ਦੇ ਸਕਦੇ ਹਾਂ, ਦੱਸੋ ਲੈਣ ਕੀ ਆਏ। ਉਹ ਕਹਿੰਦੇ ਕਿ ਅਸੀਂ ਏਡੀ ਵੱਡੀ ਹਕੂਮਤ ਦੇ ਪਾਤਰ ਹਾਂ, ਪਰ ਏਡੀ ਵੱਡੀ ਹਕੂਮਤ ਹੋਣ ਦੇ ਬਾਵਜੂਦ ਵੀ ਸਾਨੂੰ ਲੋਕਾਂ ਨੂੰ ਪਿੱਛੇ ਆਉਣ ਵਾਸਤੇ ਕਹਿਣਾ ਪੈਂਦਾ ਹੈ, ਜ਼ਿੰਮੇਵਾਰੀਆਂ ਦੇਣੀਆਂ ਪੈਂਦੀਆਂ ਨੇ, ਪਰ ਜਿੱਧਰ ਤੁਸੀਂ ਚਲੇ ਜਾਂਦੇ ਹੋ ਸੱਚ ਹੈ ਉਸ ਪਾਸੇ ਕੋਈ ਕਮੀ ਨਹੀਂ ਰਹਿ ਜਾਂਦੀ, ਅਤੇ ਮੈਂ ਚਾਹੁੰਦਾ ਜੋ ਤੁਹਾਡੇ ਕੋਲ ਹੈ ਉਹ ਮੈਨੂੰ ਮਿਲੇ। ਭਗਤ ਕਬੀਰ ਸਾਹਿਬ ਜੀ ਕਹਿਣਗੇ ਸਾਡੇ ਕੋਲ ਸੰਸਾਰਿਕ ਵਸਤੂ ਤਾਂ ਕੋਈ ਹੈ ਨਹੀਂ, ਨਾਮ ਹੈ, ਨਾਮ ਕਰਕੇ ਜੀਵਨ ਦੇ ਵਿੱਚ ਪ੍ਰਾਪਤੀ ਹੈ, ਕਿਉਂਕਿ ਇਸ ਜੀਵਨ ਦੇ ਵਿੱਚ ਨਾਮ ਕਰਕੇ ਹੀ ਤਾਂ ਬਖਸ਼ਿਸ਼ ਹੈ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋਂ ਹਰ ਫਿਰੈ ਕਹਿਤ ਕਬੀਰ ਕਬੀਰ ਉੱਚੀ ਉੱਚੀ। ਹੁਣ ਭਗਤ ਕਬੀਰ ਸਾਹਿਬ ਜੀ ਦੀ ਉਸਤਤ ਸਾਰੇ ਪਾਸੇ ਹੋ ਰਹੀ। ਉਹ ਕਹਿੰਦਾ ਬਸ ਆਹੀ ਤਾਂ ਗੱਲ ਮੈਨੂੰ ਚਾਹੀਦੀ ਸੀ ਵੀ ਤੁਹਾਡੇ ਕੋਲ ਨਾਮ ਹੈ ਨਾ। ਕਹਿੰਦੇ ਜੀ ਹਾਂ। ਥਾਲੀ ਭੜ ਕੇ ਸੋਨੇ ਦੀਆਂ ਮੋਹਰਾਂ ਦੀ ਮੰਤਰੀ ਨੇ ਅੱਗੇ ਰੱਖ ਦਿੱਤੀ। ਕਹਿੰਦੇ ਜੀ ਆਹ ਥਾਲੀ ਲੈ ਲਓ, ਉੱਥੇ ਮੋਹਰਾਂ ਜਿੰਨੀਆਂ ਹੋਰ ਚਾਹੀਦੀਆਂ ਦੇ ਦਿਆਂਗੇ, ਨਾਮ ਦੇ ਦਿਓ। ਭਗਤ ਕਬੀਰ ਸਾਹਿਬ ਜੀ ਹੱਸ ਪਏ, ਕਹਿੰਦੇ ਇੱਦਾਂ ਥੋੜ੍ਹੀ ਮਿਲਦਾ। ਉਹਨਾਂ ਇੱਕ ਥਾਲੀ ਹੋਰ ਭਰ ਕੇ ਅੱਗੇ ਰੱਖ ਦਿੱਤੀ। ਕਹਿੰਦੇ ਜੇ ਇਹ ਵੀ ਥੋੜ੍ਹਾ ਤਾਂ ਹੋਰ ਲਿਆ ਦਿੰਦੇ ਹਾਂ। ਭਗਤ ਕਬੀਰ ਸਾਹਿਬ ਜੀ ਨੇ ਪੰਗਤੀ ਦੁਆਰਾ ਗੁਰਬਾਣੀ ਦਾ ਪ੍ਰਮਾਣ ਦੇ ਕੇ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਗੁਰਬਾਣੀ ਵਿੱਚ ਦਰਜ ਹੈ। ਭਗਤ ਕਬੀਰ ਸਾਹਿਬ ਜੀ ਨੇ ਉਸ ਵੇਲੇ ਮੌਕੇ 'ਤੇ ਸ਼ਬਦ ਵਰਤ ਕੇ ਪ੍ਰਸੰਨ ਹੋ ਕੇ ਕਿਹਾ ਕਿ ਹਾਕਮ ਜੀ ਇਹ ਦਾਤਾਂ ਕਿਸੇ ਵਸਤ, ਕਿਸੇ ਦਾਤ, ਕਿਸੇ ਕੀਮਤੀ ਧਾਤ ਦੇ ਦੁਆਰਾ ਨਹੀਂ ਖਰੀਦੀ ਜਾ ਸਕਦੀਆਂ ਹੁੰਦੀਆਂ। ਉਹਨਾਂ ਕਿਹਾ ਫਿਰ ਦੱਸ ਦਿਓ ਵੀ ਜਿੱਦਾਂ ਤੁਸੀਂ ਕਹੋਗੇ ਉਹੀ ਕੀਮਤ ਅਸੀਂ ਦੇ ਦਿਆਂਗੇ। ਭਗਤ ਕਬੀਰ ਸਾਹਿਬ ਜੀ ਕਹਿਣਗੇ ਕੰਚਨ ਸਿਉਂ ਪਾਈਐ ਨਹੀਂ ਤੋਲ, ਤੋਲਿਆ ਨਹੀਂ ਜਾ ਸਕਦਾ। ਜਿਹੜੀ ਦਾਤ ਸਾਡੇ ਜੀਵਨ ਵਿੱਚ ਹੈ ਉਹਨੂੰ ਕੰਚਨ ਨਾਲ, ਸੋਨੇ ਨਾਲ ਨਹੀਂ ਤੋਲਿਆ ਜਾ ਸਕਦਾ। ਅਤੇ ਫਿਰ ਕਹਿੰਦੇ ਕਰੀਏ ਕੀ। ਭਗਤ ਕਬੀਰ ਸਾਹਿਬ ਜੀ ਕਹਿਣਗੇ ਜੋ ਅਸੀਂ ਕੀਤਾ ਉਹ ਤੁਸੀਂ ਕਰ ਲਓ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਨੇ ਮੈਂ ਮਨ ਦੇ ਵੰਡੇ ਪਰਮੇਸ਼ਰ ਨੂੰ, ਰਾਮ ਨੂੰ ਖਰੀਦ ਲਿਆ ਮਨ ਦੇ ਕੇ। ਮਨ ਦੇ ਕੇ ਇਸ ਤਰ੍ਹਾਂ ਵੀ ਮਨ ਦੇ ਉੱਪਰ ਮੈਂ ਆਪਣੀ ਮਰਜ਼ੀ ਨਹੀਂ ਚਲਾਈ, ਜੇ ਨਿਤਨੇਮ ਕਰਨ ਨੂੰ ਮਨ ਨਹੀਂ ਕੀਤਾ ਤਾਂ ਮੈਂ ਉਹਨੂੰ ਉਹਦਾ ਸਾਥ ਨਹੀਂ ਦਿੱਤਾ ਹੈ, ਨਿਤਨੇਮ ਵਾਸਤੇ ਲਾਇਆ ਹੈ। ਜੇ ਮਨ ਨੇ ਕਿਹਾ ਵੀ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਣਾ ਤਾਂ ਮੈਂ ਉਹਦੀ ਮੰਨੀ ਨਹੀਂ ਹੈ, ਮੈਂ ਉਹਨੂੰ ਉਸ ਪਾਸੇ ਲਾ ਦਿੱਤਾ ਹੈ। ਜੇ ਮਨ ਨੇ ਕਿਹਾ ਵੀ ਕਿਸੇ ਸੇਵਾ ਵਿੱਚ ਹਿੱਸਾ ਨਹੀਂ ਪਾਉਣਾ ਤਾਂ ਉੱਥੇ ਮੈਂ ਮਨ ਦੀ ਮਰਜ਼ੀ ਨਹੀਂ ਚੱਲਣ ਦਿੱਤੀ। ਕਿਉਂ? ਕਿਉਂਕਿ ਹੁਣ ਮਨ ਮਰਜ਼ੀ ਕਰ ਹੀ ਨਹੀਂ ਸਕਦਾ, ਕਿਉਂਕਿ ਮੈਂ ਮਨ ਦੇ ਦਿੱਤਾ ਹੈ ਕਿਸੇ ਨੂੰ। ਸਤਿਗੁਰੂ ਜੀ ਨੇ ਤਾਂ ਗੁਰਬਾਣੀ ਵਿੱਚ ਵੀ ਕਿਹਾ ਕਿ ਮਨ ਵੇਚੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਕਿ ਮਨ ਦੇ ਰਾਮ ਲਿਆ ਹੈ ਮੋਲ, ਮੈਂ ਮਨ ਦੇ ਕੇ ਪਰਮੇਸ਼ਰ ਨੂੰ ਮੁੱਲ ਖਰੀਦ ਲਿਆ ਹੈ, ਮੁੱਲ ਲੈ ਲਿਆ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਤਾਂ ਕਿ ਕੀਮਤ ਕਿਨੇ ਨਾ ਪਾਈ, ਉਹਦੀ ਕੀਮਤ ਕਿਸੇ ਨੇ ਵੀ ਅਜੇ ਤੱਕ ਅਦਾ ਨਹੀਂ ਕੀਤੀ, ਕੋਈ ਨਹੀਂ ਕੀਮਤ ਦੇ ਸਕਿਆ। ਪਰ ਮਹਾਰਾਜ ਅੱਗੇ ਜ਼ਿਕਰ ਕਰਦੇ ਅਨੇਕ ਭਗਤ ਬੰਧਨ ਨਿਤ ਕਰਹਿ, ਅਨੇਕਾਂ ਭਗਤ ਜਨ ਨਿਰੰਕਾਰ ਦੇ ਸਨਮੁੱਖ ਬੰਧਨਾ ਕਰ ਰਹੇ ਹਨ। ਬੰਧਨ ਦਾ ਅਰਥ ਹੈ ਨਮਸਕਾਰ, ਬਾਰ ਬਾਰ ਡੰਡੌਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ, ਬਾਰ ਬਾਰ ਅਰਦਾਸ ਕੀਤੀ ਜਾ ਰਹੀ ਹੈ ਡੰਡੌਤ ਬੰਧਨ। ਮਹਾਰਾਜ ਜੀ ਇੱਕ ਪਾਸੇ ਕਹਿੰਦੇ ਬੰਧਨਾ ਹਰ ਬੰਧਨਾ ਗੁਣ ਗਾਵੋ ਗੋਪਾਲ ਰਾਏ, ਰਹਾਓ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਸਾਧ ਸੰਗ ਜਾ ਕਾ ਮਨ ਰਾਪੈ ਸੋਗ ਅਗਨ, ਅਤੇ ਸਜਾਨਣਾ ਵਿਆਪੈ ਸਾਗਰ ਤਰਿਆ, ਸਾਧੂ ਸੰਗੇ ਨਿਰਭਉ ਨਾਮ ਜਪਹੋ ਹਰ ਰੰਗੇ। ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਅਨੇਕ ਭਗਤ, ਅਨੇਕ ਦਾ ਅਰਥ ਹੈ ਅਨੇਕਾਂ,
तेरे भगत सलाहन तुद जी हर अनिक अनेक अनंता। कहिंदे ने अनिक ते है ही, अनिक तो भी गांह जा के कहिंदे अनेकां ही ने, ते फिर जाके अखीर ते कहिंदे जदों हुण सोझी आई है ते इस गल दा निर्णा हो गया भी अनंता है जिन्हां दा अंत ही कोई नहीं। तेरे भगत सलाहन तुद जी हर अनिक अनेक अनंता। अनंता भाव जिहदा अंत कोई नहीं। इस करके सतगुरु जी कहिंदे अनिक भगत। भगत दा अर्थ की है? भब्बा भावना नाल भरपूर ते भगती विच समर्पण। गगे दा अर्थ ज्ञान स्वरूप है, ज्ञान भी अकाल पुरख दा। तत्ते दा अर्थ तत्वेतता ते त्याग है। जिहदे अंदर भावना है भगती दी, ज्ञान है अकाल पुरख दा, ते त्याग बिरती है विकारां वाले पास्यों, सतगुरु साहिब महाराज कहणगे उह भगत है। तो उन्हां दी निशानी एक रहिंदी है भगता की चाल निराली, चाला निराली भगता केरी बिखम मार्ग चलना, लभ लोभ अहंकार तज तृष्णा बहुत नाहीं बोलना, खन्हो तिखी वालो निकी एत मार्ग जाना, गुरप्रसादी जिनी आप तजिया हर वासना समाणी, कह नानक चाल भगता जुगो जुग निराली। इत्थे सतगुरु साहिब सच्चे पातशाह महाराज जी कहिंदे कि अनेक भगत बंधन नित करै, नित ही दिन रात अनेकां ऐसे भगत जन हन जिहड़े बंदना कर रहे, जिहड़े नमस्कारां कर रहे। इस करके सतगुरु जी कहिंदे अनेक भगत बंधन नित करै, चरण कमल हिरदय सिमरे। सतगुरु जी कहन लगे वो अकाल पुरख दे चरण कमल जिहड़े हन, भाव शब्द रूपी चरण। सतगुरु साहब कहने के कमल दी न्याई रस सहित सिमर रहे हैं, चरण कमल हिरदय सिमरे। फिर अगे सतगुरु साहब चरण कमल हिरदय सिमरे दा अर्थ के गुरु साहब जी दा शब्द महाराज कहने के कमल दी न्याई, जिमें भंवरा कमल दे विच लंपट हो जाता है तो दुनियावी रस छड़ दिंदा है, इसे तरीके नाल भगत कबीर साहब जी ने भी एक प्रमाण दिता। कहने के कबीर नरक सुरग ते मैं रहो, इन्हें नरक ते सुरग तो हूँ मैं पिछे हो गया रह गया। कबीर नरक सुरग ते मैं रहो किदा रह गए? कहिंदे सतगुर कै प्रसाद, सतगुरु ने कृपा की, चरण कमल की मौज मैं रहो अंत अर। आदि महाराज जी कहणगे चरण कमल की मौज मैं, भाव उस अकाल पुरख के शब्द रूपी चरण कमलों की मौज दे विच रहो अंत अर आद, आद तो लैके अंत तक वो मौज है। नरक ते सुरग दे किते पिछे रह गए। हुण एक होर प्रमाण लै लईए तां सतगुरु साहब जी कहिंदे आ राज ना चाहूँ मुक्त ना चाहूँ मन प्रीत चरण कमलारे। कहिंदे राज भी नहीं चाहीदा, मुक्ति भी नहीं चाहीदी, बस असल विच प्रीत चाहीदी है, मन प्रीत चरण कमलारे। मन दी प्रीत जिहड़ी है वह अकाल पुरख दे चरण कमलों दे विच चाहीदी, समर्पण भाव दे विच। ते इस करके सतगुरु अगे जिक्र करदे आ कहिंदे ने चरण कमल हिरदय सिमरै। सतगुरु जी कहन लगे अकाल पुरख दे जिहड़े चरण हन वह हिरदय सिमरै, हिरदे रूपी घर दे विच जिस वेले को गुरमुख अभ्यासी सिमरदा है, तो फिर अगली अवस्था है सद बलिहारी सतगुरु अपने, फिर वो अपने गुरु तो सद बलिहारी सदा बलिहार जाता है। सदा बलिहार जाने का अर्थ समझ लो आप जी, सदा बलिहार जाने का अर्थ है अपना बल अपनी ताकत अपनी समर्था हार जानी, अपनी ताकत हार जानी, अपना ज्ञान हार जाना, अपना अहुदा छड़ देना, गुरु दे दर दे उपर आण के अपनी जिन्नी समर्था सुरत करके शरीर करके हो सारी खत्म कर देनी। महाराज जी कहिंदे सद बलिहारी सतगुरु अपने, फिर ऐसे गुरमुख जिहड़े हन सद सदा ही बलिहारी बलिहार जांदे हन। किवें जांदे ने? सद बलिहारी सतगुरु अपने महाराज कहणगे सदा ही अपने सतगुरु तो बलिहार ने, कुरबान ने। तो फिर इत्थे सतगुरु जी कहिंदे नानक जिस प्रसाद ऐसा प्रभ जपने। सतगुरु जी कहन लगे हे नानक जी
ਇਸ ਜੀਵਨ ਵਿੱਚ ਸਭ ਤੋਂ ਵੱਡੀ ਸਮਰੱਥਾ ਇਹੀ ਹੈ ਕਿ ਜਿਸ ਦਿਨ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਹੈ ਨਾਨਕ ਜੀ ਜਿਹਦੇ ਉੱਪਰ ਅਕਾਲ ਪੁਰਖ ਆਪ ਮਿਹਰਾਮਤ ਕਰੇ ਆਪ ਕਿਰਪਾ ਕਰੇ ਸਦ ਬਲਿਹਾਰੀ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸਾਦ ਕਹਿੰਦੇ ਹੈ ਨਾਨਕ ਜੀ ਜਿਹਦੇ ਉੱਪਰ ਆਪ ਪ੍ਰਸਾਦ ਉਹ ਅਕਾਲ ਪੁਰਖ ਕਿਰਪਾ ਕਰੇ ਔਰ ਉਹ ਆਪ ਮਿਹਰਾਮਤ ਬਖਸ਼ਿਸ਼ ਦੇ ਦਰ ਦੇ ਉੱਪਰ ਨਿਵਾਜਿਆ ਜਾਂਦਾ ਹੈ। ਫਿਰ ਇਹ ਦਾਤ ਜੀਵਨ ਵਿੱਚ ਹੈ ਕਿ ਸਤਿਗੁਰੂ ਸਾਹਿਬ ਕਹਿਣਗੇ ਨਾਨਕ ਜਿਸ ਪ੍ਰਸਾਦ ਹੈ ਨਾਨਕ ਜੀ ਜਿਹਦੇ ਉੱਪਰ ਪ੍ਰਸਾਦ ਉਹਦੀ ਕਿਰਪਾ ਹੈ ਨਿਰੰਕਾਰ ਦੀ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਮਹਾਰਾਜ ਜੀ ਕਹਿਣਗੇ ਹੈ ਨਾਨਕ ਜੀ ਜਿਹਦੇ ਉੱਪਰ ਉਹ ਆਪ ਅਕਾਲ ਪੁਰਖ ਦੀ ਕਿਰਪਾ ਹੈ ਅਸਲ ਵਿੱਚ ਉਹੀ ਐਸੀ ਅਵਸਥਾ ਵਿੱਚ ਆਣ ਕੇ ਜਪਦਾ ਹੈ ਕੋਈ ਐਸੀ ਅਵਸਥਾ ਵਿੱਚ ਆਣ ਕੇ ਆਪਣੇ ਜੀਵਨ ਵਿੱਚ ਬੰਦਗੀ ਨੂੰ ਧਾਰਨ ਕਰਦਾ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਆਪਾਂ ਸਮਰਪਣ ਹੋ ਕੇ ਇਸ ਅਵਸਥਾ ਵਿੱਚ ਕਹਿੰਦੇ ਹਾਂ ਕਿ ਇਹੋ ਹਰ ਰਸ ਪਾਵੈ ਜਨ ਕੋਏ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਐਸਾ ਗੁਰਮੁਖ ਹੈ ਜਿਹਦੇ ਕੋਲ ਇਹ ਆਤਮਿਕ ਰਸ ਇਹ ਆਤਮਿਕ ਆਨੰਦ ਦੀ ਦਾਤ ਪ੍ਰਾਪਤ ਹੋਈ ਕੋਈ ਗੁਰਮੁਖ ਵਿਰਲਾ ਇਹੋ ਹਰ ਰਸ ਪਾਵੈ ਜਨ ਕੋਏ ਮਹਾਰਾਜ ਜੀ ਕਹਿਣਗੇ ਇਹ ਆਤਮਿਕ ਰਸ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਪ੍ਰਾਪਤ ਕਰਦਾ ਹੈ ਕਿਉਂ ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਅੰਮ੍ਰਿਤ ਪੀਵੈ ਭਾਵ ਅੰਮ੍ਰਿਤਿਓ ਤੋਂ ਰਹਿਤ ਅਵਸਥਾ ਜਿਹਦੇ ਕਰਕੇ ਮਨ ਵਿਕਾਰਾਂ ਵਾਲੇ ਪਾਸੇ ਮਰਦਾ ਨਹੀਂ ਹੈ ਮਨ ਵਾਸ਼ਨਾਵਾਂ ਦੇ ਵਿੱਚ ਡੁੱਬ ਕੇ ਆਪਣੇ ਜੀਵਨ ਦੀ ਆਤਮ ਹੱਤਿਆ ਨਹੀਂ ਕਰਦਾ ਹੈ ਮਨ ਬਿਲਕੁਲ ਜਿਉਂਦਾ ਰਹਿੰਦਾ ਹੈ ਗੁਰੂ ਵਾਲੇ ਪਾਸੇ ਮਨ ਜਿਉਂਦਾ ਰਹਿੰਦਾ ਹੈ ਆਪਣੀ ਚੰਗਿਆਈ ਵਾਲੇ ਪਾਸੇ ਆਪਣੇ ਉੱਦਮ ਵਾਲੇ ਪਾਸੇ ਇਸ ਕਰਕੇ ਸਤਿਗੁਰੂ ਜੀ ਦਾ ਕਥਨ ਹੀ ਇਹੀ ਹੈ ਇਹੋ ਹਰ ਰਸ ਪਾਵੈ ਬਿਰਲਾ ਕੋਏ ਮਹਾਰਾਜ ਜੀ ਨੇ ਕਿਹਾ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼ ਸਤਿਗੁਰੂ ਜੀ ਕਹਿਣਗੇ ਐਸੇ ਪੁਰਖ ਦਾ ਕਦੀ ਨਾਸ਼ ਵਿਨਾਸ਼ ਹੈ ਹੀ ਨਹੀਂ ਉਹ ਕਦੀ ਨਾਸ਼ਵੰਤ ਹੈ ਹੀ ਨਹੀਂ ਅੱਜ ਭਗਤ ਕਬੀਰ ਸਾਹਿਬ ਜੀ ਸਰੀਰ ਕਰਕੇ ਨਹੀਂ ਹਨ ਪਰ ਸ਼ਬਦ ਕਰਕੇ ਜਾਗ ਰਹੇ ਹਨ ਅੱਜ ਭਗਤ ਨਾਮਦੇਵ ਸਾਹਿਬ ਸਰੀਰ ਕਰਕੇ ਸਾਡੇ ਵਿਚਕਾਰ ਭਾਵੇਂ ਨਾ ਹੋਣ ਪਰ ਸ਼ਬਦ ਕਰਕੇ ਉਪਦੇਸ਼ ਕਰਕੇ ਵਿਚਾਰਧਾਰਾ ਕਰਕੇ ਆਤਮ ਜਿਹੜੀ ਉਹਨਾਂ ਨੇ ਵਿਸ਼ੈਣੀ ਬੁੱਧੀ ਸੰਸਾਰ ਨੂੰ ਪ੍ਰਗਟ ਕਰਕੇ ਦਿੱਤੀ ਹੈ ਉਹਦੇ ਕਰਕੇ ਅੱਜ ਵੀ ਜਿਉਂਦੇ ਹਨ ਅਤੇ ਸਤਿਗੁਰੂ ਨਾਲ ਹੀ ਜ਼ਿਕਰ ਕਰਦਿਆਂ ਕਹਿੰਦੇ ਕਿ ਨਾਲ ਅਵਸਥਾ ਜਦੋਂ ਇਹ ਬਣਦੀ ਹੈ ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਸਤਿਗੁਰੂ ਜੀ ਕਹਿੰਦੇ ਉਸ ਪੁਰਖ ਦਾ ਉਸ ਇਨਸਾਨ ਦਾ ਕਦੀ ਨਾਸ਼ ਹੁੰਦਾ ਹੀ ਨਹੀਂ ਕਿਉਂ ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਗੁਣਾ ਤਾਸ ਗੁਣਾ ਸਹਿਤ ਜਿਹਦੇ ਅੰਦਰ ਐਸੇ ਗੁਣ ਨੇ ਅਕਾਲ ਪੁਰਖ ਭਾਵ ਇਹਦਾ ਅਰਥ ਹੈ ਕਿ ਜਿਸ ਦਿਨ ਜਾ ਕੇ ਮਨ ਜਾ ਕੇ ਦਾ ਅਰਥ ਹੈ ਜਿਸ ਦੇ ਮਨ ਨੰਨੇ ਨੂੰ ਸਿਹਾਰੀ ਹੈ ਮਨ ਵਿੱਚ ਪ੍ਰਗਟੇ ਪ੍ਰਗਟ ਹੋ ਗਏ ਗੁਣ ਤਾਸ ਕਹਿੰਦੇ ਨੇ ਤਿਸ ਦੇ ਗੁਣ ਪ੍ਰਗਟ ਹੋ ਗਏ ਮੈਂ ਸਤਿਗੁਰੂ ਸਾਹਿਬ ਕਹਿਣਗੇ ਉਹਦੇ ਤੋਂ ਬਲਿਹਾਰ ਹਾਂ ਜਿਹਦੇ ਅੰਦਰ ਇਹ ਅਵਸਥਾ ਪ੍ਰਗਟ ਹੋ ਗਈ ਜਿਹਦੇ ਅੰਦਰ ਗੁਣ ਪ੍ਰਗਟ ਹੋ ਗਏ ਫਿਰ ਆਠ ਪਹਿਰ ਹਰ ਕਾ ਨਾਮ ਲਏ ਸਤਿਗੁਰੂ ਜੀ ਕਹਿੰਦੇ ਉਹ ਅੱਠੇ ਪੈਰ ਕਰਤੇ ਪੁਰਖ ਦੀ ਉਸਤਤ ਵਿੱਚ ਟਿਕਦਾ ਹੈ ਆਠ ਪਹਿਰ ਅੱਠੇ ਪਹਿਰ ਦਾ ਅਰਥ ਚੌਵੀ ਘੰਟੇ ਅੱਠ ਪਹਿਰਾਂ ਦਾ ਜੇਕਰ ਅੱਠ ਨੂੰ ਤਿੰਨ ਨਾਲ ਗੁਣਾ ਕਰੀਏ ਕਿਉਂਕਿ ਇੱਕ ਪੈਰ ਤਿੰਨ ਘੰਟਿਆਂ ਦਾ ਆਠ ਪਹਿਰ ਅਵਸਥਾ ਜਿਹੜੀ ਹੈ ਆਠ ਪਹਿਰ ਹਰ ਕਾ ਨਾਮ ਲਏ ਅੱਠੇ ਪੈਰ ਉਹਦੀ ਉਸਤਤ ਕਰਨ ਦਾ ਅਰਥ ਕੀ ਹੈ ਕਿ ਦਿਨ ਰਾਤ ਉਸ ਕਰਤੇ ਪੁਰਖ ਦੀ ਯਾਦ ਵਿੱਚ ਸਮਰਪਿਤ ਰਹਿਣਾ ਪਾਤਸ਼ਾਹ ਜੀ ਕਹਿੰਦੇ ਆਠ ਪਹਿਰ ਹਰ ਕਾ ਨਾਮ ਲਏ ਸੱਚ ਉਪਦੇਸ਼ ਸੇਵਕ ਉਹਦੇ ਮਹਾਰਾਜ ਕਹਿਣਗੇ ਗੁਰੂ ਸਮਰੱਥ ਹੈ ਕਿ ਜਿਹੜਾ ਅੱਠੇ ਪੈਰ ਕਰਤੇ ਪੁਰਖ ਦੇ ਨਾਮ ਨੂੰ ਆਪਣੇ ਨਿੱਜ ਵਿੱਚ ਰੱਖਦਾ ਹੈ ਅਤੇ ਸੱਚ ਦਾ ਉਪਦੇਸ਼ ਸੇਵਕ ਭਾਵ ਜਿਹੜਾ ਸੇਵਾ ਕਰਨ ਵਾਲੀ ਬਿਰਤੀ ਲੈ ਕੇ ਆਇਆ ਉਹਨੂੰ ਸੱਚ ਦਾ ਉਪਦੇਸ਼ ਪ੍ਰਗਟ ਕਰਕੇ ਬਖਸ਼ਿਸ਼ ਕਰਕੇ ਦਿੰਦਾ ਹੈ ਸੱਚ ਉਪਦੇਸ਼ ਸੇਵਕ ਉਹਦੇ ਅਤੇ ਨਾਲ ਮੋਹ ਮਾਇਆ ਕਹਿ ਸੰਗ ਨਾ ਲੇਪ ਉਹਦਾ ਲੇਪਨ ਨਹੀਂ ਹੁੰਦਾ ਲੇਪਨ ਦਾ ਅਰਥ ਜਿਹਨੂੰ ਸਤਿਗੁਰੂ ਜੀ ਨੇ ਕਿਹਾ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ
ਸਤਿਗੁਰੂ ਜੀ ਕਹਿੰਦੇ ਜਿਹੜੀ ਇਸ ਮਨ ਨੂੰ ਪਾਨ ਚੜ੍ਹ ਗਈ ਹੈ, ਪਾਨ ਦਾ ਅਰਥ ਹੈ ਜਿਹੜੀ ਰੰਗਤ ਉੱਪਰ ਚੜ੍ਹ ਗਈ। ਜਿਵੇਂ ਮੰਨ ਲਓ ਭਾਂਡਾ ਕੋਈ ਬਰਤਨ ਕੋਈ ਚਾਂਦੀ ਦਾ ਹੈ ਅਤੇ ਪਾਨ ਸੋਨੇ ਦੀ ਚੜ੍ਹਾ ਦਿੱਤੀ ਜਾਵੇ, ਅਤੇ ਜਾਂ ਫਿਰ ਇੱਦਾਂ ਹੋਵੇ ਕਿ ਭਾਂਡਾ ਸੋਨੇ ਦਾ ਅਤੇ ਪਾਨ ਉਹਦੇ ਉੱਪਰ ਤਾਂਬੇ ਦੀ ਚੜ੍ਹਾ ਦਿੱਤੀ ਜਾਵੇ, ਭਾਵ ਉਹਦਾ ਅਸਲ ਰੂਪ ਛਿਪ ਗਿਆ ਦੋਵੇਂ ਪਾਸੇ। ਸਤਿਗੁਰੂ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਮਨ ਜੋਤ ਸਰੂਪ ਹੈ ਪਰ ਪਾਨ ਮਾਇਆ ਦੀ ਚੜ੍ਹ ਗਈ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਟੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਸਤਿਗੁਰੂ ਜੀ ਕਹਿੰਦੇ ਮੇਰੇ ਅਕਾਲ ਪੁਰਖ ਰੂਪ ਕੰਤ ਨੂੰ ਇਹ ਚੋਲਾ ਚੰਗਾ ਨਹੀਂ ਲੱਗਦਾ ਜਿਹਦੇ ਉੱਪਰ ਮਾਇਆ ਦੀ ਪਾਨ ਚੜ੍ਹ ਗਈ ਹੋਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੋਹ ਮਾਇਆ ਕਹਿ ਸੰਗ ਨਾ ਲੇਪ, ਲੇਪ ਮਾਤਰ ਵੀ ਉਹ ਮੋਹ ਅਤੇ ਮਾਇਆ ਦੀ ਸੰਗਤ ਵਿੱਚ ਨਹੀਂ ਆਉਂਦਾ, ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜੀਵਨ ਵਿੱਚ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ, ਨਕਟੀ ਕੋ ਠਣਗਣ ਬਾਡਾ ਦੂੰ। ਨੱਕ ਬਹੁਤ ਉੱਚਾ ਹੈ ਇਹਦਾ। ਮਹਾਰਾਜ ਕਹਿੰਦੇ ਕਿ ਕਿਨਹਿ ਵਿਵੇਕੀ ਕਾਟੀ ਤੂੰ, ਕਿਸੇ ਵਿਵੇਕੀ ਗਿਆਨੀ ਪੁਰਖ ਨੇ ਇਹਦਾ ਨੱਕ ਕੱਟ ਕੇ ਰੱਖ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਕਿਨਹਿ ਵਿਵੇਕੀ ਕਾਟੀ ਤੂੰ, ਸਗਲ ਮਾਹੇ ਨਕਟੀਕਾ ਵਾਸਾ, ਸਗਲ ਮਾਰ ਔ ਹੇਰੀ, ਸਗਲਿਆਂ ਕੀ ਹੋ ਬਹਿਨ ਭਾਣਜੀ, ਜਿਨਹਿ ਬਰੀ ਤਿਸ ਚੇਰੀ। ਮਹਾਰਾਜ ਕਹਿਣਗੇ ਪਤਾ ਨਹੀਂ ਕਿੰਨੇ ਕੁ ਰੂਪਾਂ ਦੇ ਵਿੱਚ ਮਾਇਆ ਆਣ ਕੇ ਵਰਤਦੀ ਹੈ। ਫਿਰ ਨਾਲ ਹੀ ਕਹਿ ਦਿੱਤਾ ਨੱਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕਹਿ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਨੱਕ, ਮੈਂ ਹੁਣ ਕੋਈ ਕੰਮ ਨੱਕ ਰੱਖਣ ਵਾਸਤੇ ਨਹੀਂ ਕਰ ਰਿਹਾ ਵੀ ਮੇਰਾ ਨੱਕ ਰਹਿ ਜਾਏ ਲੋਕਾਂ ਵਿੱਚ, ਮੈਂ ਤਾਂ ਇਹੋ ਜਿਹਾ ਕੰਮ ਕਰਾਂ ਵੀ ਲੋਕ ਮੈਨੂੰ ਵੇਖਣ। ਅਤੇ ਹੁਣ ਅਗਲੀ ਅਵਸਥਾ ਇਹ ਹੈ, ਕਾਨੋਂ ਕਾਟੀ ਦਾ ਅਰਥ ਹੈ ਕੰਨਾਂ ਤੋਂ ਇਸ ਕਰਕੇ ਕੱਢ ਦਿੱਤੀ ਕਿ ਮੈਂ ਕੰਮ ਕਰਕੇ ਹੁਣ ਆਪਣੀ ਉਸਤਤ ਸੁਣਨ ਦਾ ਅਭਿਲਾਖੀ ਨਹੀਂ ਹਾਂ। ਨੱਕ ਅਤੇ ਕੰਨ ਦੋਵਾਂ ਤੋਂ ਮਾਇਆ ਨੂੰ ਕੱਢ ਦਿੱਤਾ। ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਕਿ ਮਾਇਆ ਦਾ ਸੁਭਾਅ ਏਡਾ ਬਲਵਾਨ ਹੈ ਕਿ ਸਰਪਨੀ ਅਤੇ ਭਗਤ ਕਬੀਰ ਸਾਹਿਬ ਕਹਿੰਦੇ ਸਰਪਨੀ ਅਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਂਦੇਉ ਛਲੀਆ। ਕਹਿੰਦੇ ਨੇ ਸਰਪਨੀ ਮਾਇਆ ਜਿਹੜੀ ਹੈ ਇਹ ਇੰਨੀ ਕੁ ਬਲੀ ਹੈ, ਇਹਨੇ ਬ੍ਰਹਮਾ ਵਿਸ਼ਨੂੰ ਅਤੇ ਮਹਾਂਦੇਵ ਤਿੰਨੇ ਦੇ ਤਿੰਨੇ ਦੇਵਤੇ ਛਲ ਰਹੇ ਸਨ। ਸਰਪਨੀ ਅਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਂਦੇਉ ਛਲੀਆ, ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤ੍ਰਿਭਵਨ ਡਸੀਅਲੇ ਗੁਰਪ੍ਰਸਾਦ ਦੀਠੀ। ਕਹਿੰਦੇ ਜਿਹਨੇ ਤ੍ਰਿਭਵਨ ਨੂੰ ਦੱਸ ਲਿਆ ਹੈ, ਤਿੰਨਾਂ ਭਵਨਾਂ ਨੂੰ ਜਿਹਨੇ ਆਪਣੇ ਵਸ ਵਿੱਚ ਕਰ ਲਿਆ ਹੈ, ਮਹਾਰਾਜ ਕਹਿਣਗੇ ਗੁਰਪ੍ਰਸਾਦ ਦੀਠੀ, ਗੁਰੂ ਦੀ ਕਿਰਪਾ ਸਦਕਾ ਹੁਣ ਉਹਨੂੰ ਵੇਖ ਲਿਆ ਹੈ, ਉਸ ਮਾਇਆ ਨੂੰ ਜਿਹੜੀ ਫੜੀ ਨਹੀਂ ਸੀ ਜਾਂਦੀ, ਜਿਹੜੀ ਕਿਸੇ ਰੂਪ ਦੇ ਵਿੱਚ ਪਕੜ ਵਿੱਚ ਵੀ ਨਹੀਂ ਸੀ ਆਉਂਦੀ। ਕਹਿੰਦੇ ਨੇ ਹੁਣ ਉਹ ਮਾਇਆ ਨੂੰ ਜਿਹੜਾ ਹੈ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਪਤਾ ਨਹੀਂ ਕਿੰਨਿਆਂ ਕੁ ਦਾ ਜੀਵਨ ਭ੍ਰਸ਼ਟ ਕਰਕੇ ਆਪ ਫਿਰ ਨਿਰਮਲ ਦੀ ਨਿਰਮਲ। ਪਰ ਜਿਨ ਤ੍ਰਿਭਵਨ ਡਸੀਅਲੇ, ਕਹਿੰਦੇ ਜਿਹਨੇ ਤ੍ਰਿਭਵਨ ਨੂੰ ਡਸ ਲਿਆ, ਡੰਗ ਮਾਰਿਆ ਸੀ ਨਾ, ਜਿਨ ਤ੍ਰਿਭਵਨ ਡਸੀਅਲੇ ਗੁਰਪ੍ਰਸਾਦ ਡੀਠੀ, ਗੁਰੂ ਦੀ ਕਿਰਪਾ ਨਾਲ ਮੈਂ ਉਸ ਮਾਇਆ ਨੂੰ ਵੇਖ ਲਿਆ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਸ਼ਬਦ ਵਰਤ ਕੇ ਕਿਹਾ ਕਰਤੇ ਪੁਰਖ ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤੇ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕਹਿੰਦੇ ਨੇ ਕਿ ਪਰਮੇਸ਼ਰ ਅਕਾਲ ਪੁਰਖ ਜਿਸ ਤਰ੍ਹਾਂ ਦੀ ਮਾਤਾ ਦੇ ਉੱਧਰ ਦੇ ਵਿੱਚ ਅਗਨੀ ਦੀ ਤਪਸ਼ ਹੈ, ਉਸੇ ਤਰ੍ਹਾਂ ਦੀ ਬਾਹਰ ਦੀ ਮਾਇਆ ਦੀ ਹੈ, ਅੰਦਰੋਂ ਤੇ ਛੁੱਟ ਗਿਆ, ਹੁਣ ਇੱਥੋਂ ਕਿੱਦਾਂ ਛੁੱਟਾਂ ਬਾਹਰੋਂ। ਇਸ ਤਰ੍ਹਾਂ ਦੀ ਬਿਰਤੀ ਬਣ ਗਈ। ਹੁਣ ਕਰਾਂ ਕਿ ਇਸ ਅਵਸਥਾ ਵਿੱਚ ਆਣ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਸਾਨੂੰ ਸਮਝਾਉਂਦੇ ਕਿ ਜਿਸ ਵਕਤ ਸੁਰਤ ਕਰਕੇ ਅਸੀਂ ਥੋੜ੍ਹਾ ਜਿਹਾ ਸਤਿਗੁਰੂ ਸਾਹਿਬ ਜੀ ਦੇ ਨੇੜੇ ਹੁੰਦੇ ਹਾਂ, ਅਤੇ ਮਹਾਰਾਜ ਜੀ ਬੜਾ ਸੋਹਣਾ ਕਹਿੰਦੇ ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਏ। ਪਰਮੇਸ਼ਰ ਖੇਡ ਤੇਰੀ ਹੈ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮਰਾ ਤਾ ਰਾਖਣ ਹਾਰੇ, ਪਾਵ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਹੁਣ ਤੁਸੀਂ ਕਿਰਪਾ ਕਰੋ ਜਾ ਤਿਸ ਭਾਣਾ ਤਾਂ ਜੰਮਿਆ, ਤੁਹਾਡਾ ਹੁਕਮ ਸੀ ਤਾਂ ਮੇਰਾ ਜਨਮ ਹੋਇਆ, ਪਰਿਵਾਰ ਭਲਾ ਪਾਇਆ, ਮੈਨੂੰ ਪਰਿਵਾਰ ਚੰਗਾ ਲੱਗਣ ਲੱਗ ਪਿਆ,
ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਕੀ ਹੋਇਆ ਮੇਰੀ ਸੁਰਤ ਟੁੱਟ ਗਈ ਅਤੇ ਮੈਨੂੰ ਤ੍ਰਿਸ਼ਨਾ ਲੱਗ ਗਈ। ਮਾਇਆ ਅਮਰ ਵਰਤਾਇਆ, ਤੇਰੇ ਦੁਆਰਾ ਪੈਦਾ ਕੀਤੀ ਹੋਈ ਪਰਮੇਸ਼ਰ ਮਾਇਆ ਨੇ ਅਮਰ ਵਰਤਾ ਦਿੱਤਾ। ਅਮਰ ਦਾ ਅਰਥ ਹੈ ਆਪਣਾ ਹੁਕਮ ਮੇਰੇ 'ਤੇ ਲਾਗੂ ਕਰ ਦਿੱਤਾ। ਪਰ ਇਹ ਮਾਇਆ ਜਿੱਤ ਹਰ ਵਿਸਰੈ, ਅਕਾਲ ਪੁਰਖ ਮਾਇਆ ਦੀ ਤਾਕਤ ਇੰਨੀ ਹੈ ਕਿ ਜਿਹਦੇ ਨਾਲ ਹਰ ਅਕਾਲ ਪੁਰਖ ਵਿਸਰ ਜਾਂਦਾ ਹੈ। ਮਹਾਰਾਜ ਇਹ ਜ਼ਿਕਰ ਕਰਦਿਆਂ ਕਹਿੰਦੇ ਇਹ ਅਵਸਥਾ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮੋਹ ਪੈਦਾ ਹੋ ਗਿਆ ਇੱਕ ਨੂੰ ਛੱਡ ਕੇ, ਨਿਰੰਕਾਰ ਨੂੰ ਛੱਡ ਕੇ ਪ੍ਰੇਮ ਦੂਸਰੇ ਪਾਸੇ ਹੋ ਗਿਆ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਮੈਨੂੰ, ਪਰ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਮਾਇਆ ਦੇ ਵਿੱਚ ਹੀ ਲੱਗ ਗਈ, ਮਾਇਆ ਦੇ ਵਿੱਚ ਰਹਿੰਦਿਆਂ ਹੀ ਕਰਤੇ ਪੁਰਖ ਨਾਲ ਸੁਰਤ ਜੁੜ ਗਈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸਪਸ਼ਟ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਇਹ ਅਵਸਥਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ। ਫਿਰ ਅੱਗੇ ਨਾਲ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਕਹਿੰਦੇ ਅੱਗੇ ਮਾਇਆ ਦੀ ਅਵਸਥਾ ਵਿੱਚ ਮੋਹ ਮਾਇਆ ਕਹਿ ਸੰਗ ਨਾ ਲੇਪ, ਉਹ ਲਿਪਾਏ ਮਨ ਨਹੀਂ ਹੁੰਦਾ ਮਾਇਆ ਦੇ ਮੋਹ ਦੇ ਨਾਲ। ਮਨ ਮੈਂ ਰੱਖੈ ਹਰ ਹਰ ਏਕ, ਮਨ ਵਿੱਚ ਉਹ ਕਰਤੇ ਪੁਰਖ ਇੱਕ ਨਿਰੰਕਾਰ ਨੂੰ ਰੱਖਦਾ ਹੈ। ਅਤੇ ਫਿਰ ਸਤਿਗੁਰੂ ਸਾਹਿਬ ਅੰਧਕਾਰ ਦੀਪਕ ਬਰਗਾਸੇ ਜੀ ਦੇ ਅੰਦਰ ਇੱਕ ਆ ਗਿਆ ਨਾ, ਕਹਿੰਦੇ ਨੇ ਉਹਦੇ ਅੰਦਰ ਅਸਰ ਇਹ ਹੈ ਕਿ ਜਿਵੇਂ ਹਨੇਰੇ ਵਿੱਚ ਦੀਵਾ ਨਹੀਂ ਜਗਦਾ, ਅੰਧਿਆਰੇ ਦੀਪਕ ਚਾਹੀਆ, ਇੱਕ ਬਸਤ ਅਗੋਚਰ ਲਹੀ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। ਕਹਿੰਦੇ ਜਿਹਦੇ ਅੰਦਰ ਵੱਸ ਗਿਆ ਕਰਤੇ ਪੁਰਖ ਦਾ ਨਾਮ, ਉਹ ਤਾਂ ਇੱਦਾਂ ਹੈ ਕਿ ਜਿਵੇਂ ਹਨੇਰੇ 'ਚ ਦੀਵਾ ਜਗ ਗਿਆ, ਉਹ ਸਾਰਾ ਕੁਝ ਹੀ ਦਿਸਣ ਲੱਗ ਪਿਆ। ਅਤੇ ਫਿਰ ਅੱਗੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਕਿ ਜਿਸ ਦਿਨ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ, ਭਰਮ ਜਿਹੜਾ ਭੁਲੇਖਾ ਸੀ, ਮੋਹ ਸੰਸਾਰਿਕ ਖਿੱਚ ਸੀ ਜਿਹੜੀ, ਉਹ ਅਵਸਥਾ ਨਾਨਕ ਭਰਮ ਮੋਹ, ਭਰਮ ਵੀ ਮੋਹ ਵੀ ਦੁੱਖ। ਮਹਾਰਾਜ ਜੀ ਕਹਿਣਗੇ ਜਿਹੜੇ ਦੁੱਖ ਨੇ ਤਹਿ ਤੇ ਨਾਸੇ, ਤਹਿ ਤੋਂ ਹੀ ਮੁੱਢ ਤੋਂ ਹੀ, ਅਤੇ ਇੱਕ ਦਾ ਅਰਥ ਇਹ ਵੀ ਹੈ ਤਹਿ ਤੇ, ਮਹਾਰਾਜ ਕਹਿਣਗੇ ਉਸੇ ਤੋਂ ਹੀ ਸਾਰੇ ਦੁੱਖ ਖਤਮ ਹੋ ਗਏ। ਨਿਰੰਕਾਰ ਤਹਿ ਤੇ ਕੌਣ, ਕਹਿਣਗੇ ਤਿਸ ਤੋਂ, ਕਿਹਦੇ ਤੋਂ, ਨਿਰੰਕਾਰ ਤੋਂ ਸਾਰੇ ਦੇ ਸਾਰੇ ਦੁੱਖ, ਆਤਮਿਕ ਅਵਸਥਾ ਜਿਹੜੀ ਹੈ, ਜਿਹੜੀ ਵਾਸ਼ਨਾ ਵਿੱਚ ਲੀਨ ਹੋਈ, ਉਹ ਖਤਮ ਹੋ ਗਈ। ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਰੱਖੀ ਹੈ, ਸਤਿਗੁਰੂ ਦੀ ਕਿਰਪਾ ਕਰਨ ਇੰਨੀ ਹਾਜ਼ਰੀ ਆਪ ਸਮੂਹ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾਲਤਾ, ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਅੰਧਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਰਾਗੀ ਜਥਾ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀ ਭਰਨਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ। ਕੱਲ੍ਹ ਤੋਂ ਜੋ ਅਖੰਡ ਕੀਰਤਨੀ ਜਥੇ ਦੇ ਸਮਾਗਮ ਹਨ ਉਹ ਸ਼ਾਮ ਤੋਂ ਹੀ ਸ਼ੁਰੂ ਹੋ ਜਾਣਗੇ। ਰਹਿਰਾ ਸਾਹਿਬ ਜੀ ਤੋਂ ਬਾਅਦ ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਸੱਜਣੀ ਵਿੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ ਸੋ ਪਿਆਰ ਵਾਲਿਓ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿਆ ਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ

ਆਪ ਜੀ ਦੇ ਹਜ਼ੂਰ ਸੋਦਰ ਰਵ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਗੁਰ ਸ਼ਬਦ ਵਿਚਾਰ ਹੋਈਆਂ, ਆਰਤੀ ਕੀਰਤਨ ਹੋਏ, ਸਤਿਗੁਰੂ ਜੀਓ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਣਾ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲਾਂਗੇ, ਖਵਾਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਾ ਹੋ ਅੰਮ੍ਰਿਤ ਸਦਾ ਰਹੂ ਹਰ ਰੰਗ ਜਪੇ ਹੋ ਸਾਰੀ ਬਾਣੀ ਕਹੇ ਨਾਨਕ ਸਦਾ ਗਾਵੋ ਹੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਆਪ ਜੀ ਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋਣ 'ਤੇ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਦਿਨ ਵੀਰਵਾਰ ਤੋਂ ਜੋ ਅਖੰਡ ਕੀਰਤਨੀ ਜਥੇ ਦੇ ਸਮਾਗਮ ਹਨ ਉਹ ਸਵੇਰੇ ਅਤੇ ਸ਼ਾਮ ਨੂੰ ਆਰੰਭ ਹੋ ਰਹੇ ਹਨ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ, ਅਤੇ ਕੱਲ੍ਹ ਮਿਤੀ 1 ਤਰੀਕ ਨੂੰ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਮਨਾਇਆ ਜਾਣਾ ਹੈ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗੌੜੀ ਦੀਪਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੁਮਾਲੀ ਅਨੰਦ ਖੈਗਾ ਦੇ ਬਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਹੁ ਸਜਣਿਆ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾ, ਥਿਤੀ ਵਾਰੀ ਮਾਹੋ ਹੋਆ, ਸੂਰਜ ਕੋ ਰੋਤੇ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਲ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਰ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਨ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧਿਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁਨ ਵੱਡਾਹੀ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾਹੇ, ਜਿਉਂ ਜਿਉਂ ਚਲੈ ਚਬੈ ਦੁੱਖ ਪਾਵਹਿ, ਜਮ ਕਾਲ ਸਹੈ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਾਵ ਖੰਡਾਹੇ, ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ, ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ, ਘਰ ਨਾਉਣ ਦਿਆਵੈ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਧਨ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ, ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਮਤ ਕੀਤੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ, ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਚੌਧਰੀ, ਆਪ ਜੀ ਕਿਰਪਾ ਕਰੋ, ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਹਰ ਹਰ ਆਪ ਦਇਆ ਕਰ ਦੇਵੇ ਤਾਂ ਅੰਮ੍ਰਿਤ ਰਸ ਚਖੀਏ। ਮੇਰੇ ਮਨ ਰਾਮ ਬਿਨਾ ਜੋ ਦੂਜੇ ਲਾਗੇ ਤੇ ਸਾਖਤ ਨਰ ਜਾਮ ਕੁੱਟੀਏ ਤੇ ਸਾਖਤ ਚੋਰ ਜਿਨਾ ਨਾ ਵਿਸਾਰਿਆ ਮਨ ਤਨ ਹੈ ਨਿਕਟ ਨਾ ਪਿਟੀਏ। ਮੇਰੇ ਮਨ ਸੇਵ ਅਲਖ ਨਿਰੰਜਨ ਨਰ ਹਰ ਜਿਤ ਸੇਵੀਏ ਲੇਖਾ ਛੁਟੀਏ। ਜਨ ਨਾਨਕ ਹਰ ਪ੍ਰਭ ਪੂਰੇ ਕੀਆ ਖਿਨ ਮਾਸਾ ਧੋਲ ਨਾ ਕਟੀਏ। ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਣ ਵਸਗਤ ਪ੍ਰਭ ਤੁਮਰੇ ਮੇਰਾ ਜੀਓ ਪਿੰਡ ਸਭ ਤੇਰੀ ਦਇਆ ਕਰੋ ਹਰ ਦਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ। ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ। ਜੋ ਹਮਰੇ ਮਨ ਚੇਤ ਹੈ ਸੁਆਮੀ ਸਾ ਵਿਦਾ ਤੁਮ ਹਰ ਜਾਨੋ ਮੇਰੀ ਆਂਦੇ ਨਾਮ ਜਪੀ ਸੁਖ ਪਾਈ ਨਿਤ ਜੀਵ ਆਸ ਹਰ ਤੇਰੀ। ਗੁਰ ਸਤਿਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਆਂਦੇ ਆਨੰਦ ਪਿਆ ਵਡਭਾਗੀ ਸਭ ਆਸ ਪੂਜੀ ਜਨ ਕੇਰੀ। ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ। ਜਨ ਨਾਨਕ ਸਰਨਾਗਤ ਆਏ ਹਰ ਆਖੋ ਪੈਜ ਜਨ ਕੇਰੀ। ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨਵਾ ਖਿਣ ਨਾ ਟਿਕੇ ਬਹੁ ਰੰਗੀ ਦੇ ਦਿਸ ਦਿਸ ਚੱਲ ਚੱਲ ਸਾਡੇ। ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ਠਾਡੇ। ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਉ ਹਮਰੇ ਮਸਤਕ ਦਾਗ ਦਗਾਨਾ ਹਮ ਕਰ ਜ ਗੁਰੂ ਬਹੁ ਸਾਡੇ। ਪਾਰ ਉਪਕਾਰ ਪੁੰਨ ਬਹੁ ਕੀਆ ਪੌਦ ਉੱਤਰ ਧਾਰ ਪੁਰਾਡੇ। ਜਿਨਕੋ ਪ੍ਰੀਤ ਹਿਰਦੇ ਹਰ ਨਾਹੀ ਤਿੰਨ ਕੂਰੇ ਗਾਡਨ ਗਾਡੇ। ਜਿਉਂ ਪਾੜੀ ਕਾਗਦ ਮਿਣਸ ਜਾਤ ਹੈ ਤਿਉਂ ਮਨਮੁਖ ਗਰਭ ਗਲਾਡੇ। ਹਮ ਜਾਣਿਆ ਕੁਛ ਨਾ ਜਾਣੋ ਆਗੇ ਜਿਉ ਹਰ ਰਾਖੇ ਤੂੰ ਠਾਡੇ। ਹਮ ਭੂਲ ਚੂਕ ਗੁਰ ਕਿਰਪਾ ਤਾਰੋ ਜਨ ਨਾਨਕ ਕੁਤਰੇ ਗਾਣੇ। ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਪੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬਤ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ। ਸਾਖਤ ਹਰਸ ਸਾਧਨਾ ਜਾਣਿਆ ਤਿੰਨ ਉਂਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ ਜਾਮ ਕਰ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਥ ਸਮਾਣੇ ਦੁੱਖ ਜਨ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਉਡੋਡਾ ਹੈ। ਜਨ ਨਾਨਕ ਨਾਮ ਉਧਾਰ ਟੇਕ ਹਰਨੈ ਮੈਂ ਹੀ ਸੁਖ ਮੰਡਾ ਹੈ। ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜ ਮੈਂ ਹਰ ਰਾਮ ਰਾਏ ਹੈ ਕਿਸ ਸਾਧਨਾ ਪਾਵੇ ਟੀਟਾ। ਹਰ ਦੀਨ ਦਿਆਲ ਅੰਗਰੋ ਕੀਆ ਹਰ ਗੁਰਸ਼ਬਦੀ ਚੱਖ ਡਿਠਾ। ਰਾਮ ਹਰ ਕੀਰਤਨ ਗੁਰ ਲਿਬ ਮੀਠਾ ਰਹਾਉ ਹਰ ਗਮ ਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਬਜੀਟਾ। ਜਿਨ ਗੁਰ ਬਚਨ ਸਕਾਨੇ ਹੀਏ ਤਿੰਨ ਆਗੇ ਆਉਣ ਪਰੀਠਾ। ਮਨਮੁਖ ਹੀਰਾ ਆਤ ਕਠੋਰ ਹੈ ਤਿੰਨ ਅੰਤਰ ਕਾਰ ਕਰੀਠਾ। ਵਿਸ਼ਰ ਕੋ ਬਹੁ ਦੁੱਧ ਪਿਆਈਏ ਵਿਖ ਨਿਕਸੇ ਢੋਲ ਫਲੀਠਾ। ਹਰ ਪ੍ਰਭ ਹਰ ਮਿਲਾਵੋ ਗੁਰ ਸਾਧੂ ਕਸ ਗਰੁੜ ਸ਼ਬਦ ਮੁਖ ਲੀਠਾ। ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਘਰੂ ਮੀਠਾ। ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵਿਚਿਆ ਪੂਰੇ ਗੁਰ ਕੇ ਆ ਗਏ। ਸਤਿਗੁਰ ਦਾਤੇ ਨਾਮ ਲੜਾਇਆ ਮੁਖ ਮਸਤਕ ਭਾਗ ਸਭਾਗੇ।

ਸਮਝ ਹੋਣ ਲਾਗੇ। ਹੁਣ ਸਤਿਗੁਰ ਅੱਗੇ ਸੀਸ ਨਾ ਵਿਚਿਆ, ਓਏ ਆਵੇ ਜਾਏ ਅਭਾਗੇ। ਹਮਰਾ ਬਿਨੋ ਸੁਣੋ ਪ੍ਰਭ ਠਾਕਰ ਹਮ ਸਰਨ ਪ੍ਰਭ ਮਰ ਹਰਮਾਗੇ। ਜਨ ਨਾਨਕੀ ਲਾਜਪਤ ਗੁਰੂ ਹੈ ਸਿਰ ਬਚਿਓ ਸਤਿਗੁਰ ਅੱਗੇ। ਗੌੜੀ ਪੂਰਬੀ ਮਹੱਲਾ ਚੌਥਾ। ਹਮ ਹੰਕਾਰੀ ਅਹੰਕਾਰ ਗਿਆਨ ਮਤ ਗੁਰ ਮਿਲੀ ਆਪ ਗੁਆਇਆ। ਹੋਮੇ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ। ਰਾਮ ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ। ਰਾਮ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਾਹਿਬ ਸਤਿਗੁਰੂ ਅੱਗੇ ਜਿਨਮ ਵਿਛੜਿਆ ਹਰ ਗੱਲ ਆਇਆ। ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ। ਸਹਿਜ ਆਨੰਦ ਪਿਆ ਮਨ ਮੂਰ ਗੁਰ ਅੱਗੇ ਆਪ ਬਚਾਇਆ। ਹਮ ਅਪਰਾਧ ਪਾਪ ਪੋ ਕਿਨੇ ਕਰ ਦੁਸ਼ਟੇ ਚੋਰ ਚਰਾਇਆ। ਅਬ ਨਾਨਕ ਸਰਨਾਗਤ ਆਏ ਹਰ ਰਾਖੋ ਲਾਜ ਹਰ ਪਾਇਆ। ਗੌੜੀ ਪੂਰਬੀ ਮਹੱਲਾ ਚੌਥਾ। ਗੁਰਮੁਖਤ ਬਾਜੇ ਸ਼ਬਦ ਅਨਹਦ ਗੁਰਮਤ ਮਨਵਾ ਗਾਵੇ। ਵਡਭਾਗੀ ਗੁਰਦਰਸ਼ਨ ਪਾਇਆ ਤਨ ਤਨ ਗੁਰੂ ਲਿਵਲਾਏ। ਗੁਰਮੁਖ ਹਰ ਲਿਵਲਾਵੇ ਰਹਾਉ ਹਮਰਾ ਠਾਕਰ ਸਤਿਗੁਰ ਪੂਰਾ ਮਨ ਗੁਰ ਕੀ ਘਰ ਕਮਾਵੇ। ਹਮ ਮਲ ਮਲ ਧੋਵੇ ਪਾ ਗੁਰੂ ਕਹਿ ਜੋ ਹਰ ਹਰ ਕਥਾ ਸੁਣਾਵੇ। ਹਿਰਦੇ ਗੁਰਮਤਿ ਨਾਮ ਰਸਾਇਣ ਜੇਵਾ ਹਰ ਗੁਣ ਗਾਵੇ। ਮਨ ਰਸਕ ਰਸਕ ਹਰ ਰਸ ਗਾਣੇ ਫਿਰ ਬੋ ਨਾ ਭੁੱਖ ਲਗਾਵੇ। ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ। ਜਨ ਨਾਨਕ ਕਉ ਹਰ ਕਿਰਪਾ ਤਾਰੀ ਮਤ ਗੁਰਮਤ ਨਾਮ ਦੜਾਵੇ। ਰਾਗ ਗੌੜੀ ਮਾਜ ਮਹੱਲਾ ਚੌਥਾ। ਗੁਰਮੁਖ ਜਿੰਦੂ ਜਾਪ ਨਾਮ ਕਰਮਾ ਮਤ ਮਾਤਾ ਮਤ ਜਿਉ ਨਾਮ ਮੁਖ ਰਾਮਾ। ਸੰਤੋਖ ਪਿਤਾ ਕਰ ਗੁਰਖ ਗੁਰਪੁਰਖ ਜਨਮਾ ਵਡਭਾਗੀ ਮਿਲ ਰਾਮਾ। ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜਿਉ। ਗੁਰ ਹਰ ਰੰਗ ਰਤੜਾ ਸਦਾ ਨਰਬਾਣੀ ਜਿਉ। ਵਡਭਾਗੀ ਮਿਲ ਸੁਗੜ ਸੁਜਾਣੀ ਜਿਉ। ਮੇਰਾ ਮਨ ਤਨ ਹਰ ਰੰਗ ਪਿੰਨਾ ਆਓ ਸੰਤੋ ਮਿਲ ਰਾਮ ਜਪਾਹਾ। ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜਿਉ। ਕਾਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹਾ ਜਿਉ। ਮਿਲ ਪੁਰਬ ਲਿਖਿਆੜੇ ਤੁਰ ਕਰਮਾ ਸਾਵਣ ਵਰਸੇ ਅੰਮ੍ਰਿਤ ਜਗ ਛਾਇਆ ਜਿਉ। ਮਨ ਮੋਹਰ ਕੁਕਿਹਾੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਬੂਠਰਾ ਮਿਲਿਆ ਹਰ ਰਾਇਆ ਜਿਉ। ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਜ ਮਹੱਲਾ ਚੌਥਾ। ਆਓ ਸਖੀ ਗੁਣ ਕਾਮਨ ਕ੍ਰਿਹਾ ਜਿਉ। ਮਿਲ ਸੰਤ ਜਨਾ ਰੰਗ ਮਾਣੇ ਰਲੀਆਂ ਜਿਉ। ਗੁਰ ਦੀਵਕ ਗਿਆਨ ਸਦਾ ਮਨ ਬਲੀਆ ਜਿਉ। ਹਰ ਰੂਠੇ ਢੋਲ ਢੋਲ ਮਿਲੀਆ ਜਿਉ। ਮੇਰੇ ਮਨ ਤਾਂ ਪ੍ਰੇਮ ਲੱਗਾ ਹਰ ਢੋਲੇ ਜਿਉ। ਮੈਂ ਮਿਲੇ ਮਿੱਤਰ ਸਤਿਗੁਰ ਵਿਚੋਲੇ ਜਿਉ। ਮਨ ਦੇਵਾ ਸੰਤਾਂ ਮੇਰਾ ਪ੍ਰਭ ਮੇਲੇ ਜਿਉ। ਹਰ ਵਿਤੜਿਓ ਸਦਾ ਕੋਲੇ ਜਿਉ। ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜਿਉ। ਮਨ ਚਿੰਦੜਿਆ ਪਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖ ਵਿਕਸ ਜਿਉ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਅਨਦਿਨ ਆਨੰਦ ਰਹਿ ਜਿਉ। ਹਰ ਪੈੜਾ ਵਡਭਾਗੀ ਮੇਰੇ ਗੋਵਿੰਦਾ ਨਿਤ ਲੈ ਲਾ ਮਨ ਹੱਸ ਜਿਉ। ਹਰ ਆਪ ਪਾਏ ਹਰ ਆਪੇ ਵੇਖੇ ਹਰ ਆਪੇ ਘਾਰੇ ਲਾਇਆ ਜਿਉ। ਇੱਕ ਖਾਵੇ ਬਖਸ਼ ਟੋਟ ਨਾ ਆਵੇ ਇੱਕ ਨਾ ਫੱਕਾ ਪਾਇਆ ਜਿਉ। ਇੱਕ ਰਾਜੇ ਤਖਤ ਬਹਿ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜਿਉ। ਸ਼ਬਦ ਇੱਕੋ ਸ਼ਬਦ ਵਰਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜਿਉ। ਗੌੜੀ ਮਾਜ ਮਹੱਲਾ ਚੌਥਾ। ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ।

ਆਪ ਦਲ ਦੁੱਖ ਲੈ ਜਾਏ ਜੀਉ ਹਰ ਪਦਮ ਉਤ ਪਾਇਆ ਮੇਰੇ ਗੋਵਿੰਦਾਵੜ ਪਾ ਕੇ ਨਾਮ ਸਮਾਹੀ ਜੀਉ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨ ਹਰ ਪਮ ਡਿੱਠਾ ਨੈਣੀ ਜੀਉ ਮੇਰਾ ਮਨ ਤਨ ਬਹੁਤ ਬੜਾ ਗਿਆ ਮੇਰੇ ਗੋਵਿੰਦਾ ਹਰ ਬਾਜੋ ਧਮਕਮ ਲੈਣੀ ਜੀਉ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਛੈਣੀ ਜੀਉ ਹਰ ਆਏ ਮਿਲਿਆ ਜਗਜੀਤ ਮੇਰੇ ਗੋਵਿੰਦਾ ਮੈਂ ਸੁੱਖ ਵਹਾਣੀ ਰਹਿਣੀ ਜੀਉ ਮੈਂ ਮੇਲੂ ਸੰਤ ਮੇਰਾ ਹਰ ਪ੍ਰਭ ਸਾਜਨ ਮੈਂ ਮਨ ਤਾਂ ਭੁੱਖ ਲਗਾਈ ਆ ਜੀਉ ਹੋ ਰਹਿ ਨਾ ਸਕੂ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰੋਂ ਹਰ ਲਾਈ ਆ ਜੀਉ ਹਰ ਆਇਆ ਮੇਰੇ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜਵਾਈ ਆ ਜੀਉ ਮੇਰੇ ਮਨ ਤਾਂ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈ ਆ ਜੀਉ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹੋ ਤੁਧ ਬਿਟ ਹੋ ਸਦ ਵਾਰੀ ਜੀਉ ਮੇਰੇ ਮਨ ਤਨ ਪ੍ਰੇਮ ਪ੍ਰੇਮਿਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖਤ ਮਾ ਹਮਾਰੀ ਜੀਉ ਸਤਿਗੁਰ ਬਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰਬਾਰੀ ਜੀਉ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸੁਨ ਤੁਮਾਰੀ ਜੀਉ ਗੌੜੀ ਮਾਝ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪਪ ਮੇਰਾ ਚੋਜੀ ਜੀਉ ਹਰ ਆਪੇ ਕਾਨੂੰ ਪਾਇਦਾ ਮੇਰਾ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਉ ਹਰ ਆਪੇ ਸਭ ਕੁਟ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜੀਉ ਹਰ ਸੁਜਾ ਨਾ ਭੋਲੀ ਮੇਰੇ ਗੋਵਿੰਦਾ ਆਪੇ ਸਤਿਗੁਰ ਜੋਗੀ ਜੀਉ ਆਪੇ ਜਗਤ ਪਾਇਦਾ ਮੇਰੇ ਗੋਵਿੰਦਾ ਹਰ ਆਪੇ ਖੇਲ ਬੋਰੰਗੀ ਜੀਉ ਇੱਕ ਨਾ ਭੋਗ ਪੁਆਇਦਾ ਮੇਰੇ ਗੋਵਿੰਦਾ ਇੱਕ ਨਗਨ ਫਿਰੇ ਨੰਗ ਨੰਗੀ ਜੀਉ ਆਪੇ ਜਗਤ ਪਾਇਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੀ ਜੀਉ ਭਗਤਾ ਨਾਮ ਉਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਜੀਉ ਹਰ ਆਪੇ ਭਗਤ ਕਰਾਏਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਉ ਆਪੇ ਜਲ ਤਲ ਵਰਤਦਾ ਮੇਰੇ ਗੋਵਿੰਦਾ ਰਬ ਰਿਆ ਨਹੀਂ ਦੂਰੀ ਜੀਉ ਹਰ ਅੰਤਰ ਬਾਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਿਆ ਭਰਪੂਰੀ ਜੀਉ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਦੂਰੀ ਜੀਉ ਹਰ ਅੰਤਰ ਬਾਜਾ ਪੌਣ ਹੈ ਮੇਰੇ ਗੋਵਿੰਦਾ ਹਰ ਆਪੇ ਵਜਾਏ ਤਿਉਂ ਵਾਜੇ ਜੀਉ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਉ ਆਪੇ ਸ਼ਰਨ ਪੁਆਇਦਾ ਮੇਰੇ ਗੋਵਿੰਦਾ ਹਰ ਭਗਤ ਜਨਾ ਰੱਖ ਲਈ ਲਾਜੇ ਜੀਉ ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿੱਧ ਕਾਜੇ ਜੀਉ ਗੌੜੀ ਮਾਝ ਮਹੱਲਾ ਚੌਥਾ ਮੈਂ ਹਰ ਨਾਮੇ ਹਰ ਬਿਰੋਂ ਲਗਾਈ ਜੀਉ ਮੇਰਾ ਹਰ ਪ੍ਰਮਿਤ ਮਿਲੇ ਸੁੱਖ ਪਾਈ ਜੀਉ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਉ ਮੇਰਾ ਨਾਮ ਸਕਾਰ ਪਾਈ ਜੀਉ ਗੁਣ ਗਾਵੇ ਸੰਤ ਜੀਉ ਮੇਰੇ ਹਰ ਪ੍ਰਭ ਘੇਰੇ ਜੀਉ ਜਪ ਗੁਰਮੁਖ ਨਾਮ ਜੀਉ ਭਾਗ ਵਡੇਰੇ ਜੀਉ

ਰਿਸਭਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਘੋੜੇ ਦੇਖ ਵਿਗਾਸਾ ਲਸਕਰ ਜੋੜੇ ਨੇ ਬਖਵਾਸਾ ਗੱਲ ਜੇ ਬੜੀ ਹੋਵੇ ਕੇ ਫਾਸਾ ਰਾਜ ਕਮਾਵੇ ਦੈ ਦਿਸ ਹਾਰੀ ਮਾਣੇ ਰੰਗ ਭੋਗ ਪਵਨਾਰੀ ਜੋ ਨਿਰਬਤ ਸੁਪਨੇ ਪੇਖਾਰੀ ਏਕ ਕੁਸ਼ਲ ਮੋਕੋ ਸਤਿਗੁਰ ਬਤਾਇਆ ਹਰ ਜੋ ਕਿਛ ਕਰੇ ਸੋ ਹਰ ਕੀਆ ਭਗਤਾ ਪਾਇਆ ਜਨ ਨਾਨਕੋ ਮੈਂ ਮਾਰ ਸਮਾਇਆ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ ਇਉ ਪਾਈਏ ਹਰ ਨਾਮ ਸੁਹਾਈ ਰਹਾਉ ਦੂਜਾ ਗੌੜੀ ਗੁਆਰੜੀ ਮਹੱਲਾ ਪੰਜਵਾਂ ਕਿਉਂ ਪਰਵੇ ਪਰਮ ਕਿਸ ਕਾ ਹੋਈ ਜਾਂ ਜਲ ਤ ਮਈਆ ਰਵਿਆ ਸੋਈ ਗੁਰਮੁਖ ਉਧਰੇ ਮਨਮੁਖ ਪਤ ਖੋਈ ਜਿਸ ਰਾਖੇ ਆਪ ਰਾਮ ਦਿਆਰਾ ਤਿਸ ਨਾਹੀ ਦੂਜਾ ਕੋ ਪੂਜਨ ਹਾਰਾ ਰਹਾਉ ਸਭ ਮੈਂ ਵਰਤੇ ਇੱਕ ਅਨੰਤਾ ਤਾਂ ਤੂੰ ਸੁਖ ਸੋਏ ਹੋ ਅਚਿੰਤਾ ਉਹ ਸਭ ਕਿਸ ਜਾਣੇ ਸੋ ਵਰਦੰਤਾ ਮਨਮੁਖ ਮੋਏ ਜਿਨ ਦੂਜੀ ਪਿਆਸਾ ਬਹੁ ਜੋ ਨੀ ਭਵੇ ਤੁਰ ਕੀਰਤਨ ਲਿਆ ਲਿਖਿਆ ਸਾ ਜੈਸਾ ਬੀਜੇ ਤੈਸਾ ਖਾਸਾ ਦੇਖ ਦਰਸ਼ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬੰਮ ਪ੍ਰਕਾਸਾ ਜਨ ਨਾਨਕੀ ਹਰ ਪੂਰਨ ਆਸਾ ਗੌੜੀ ਗੁਆਰੀ ਮਹੱਲਾ ਪੰਜਵਾਂ ਕਈ ਜਨ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਸਰਿੰਕਾਲ ਦੇ ਸੁੰਜਰੀਆ ਕਈ ਜਨਮ ਸੈਲ ਗਿਰ ਕਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਕਰ ਉਪਾਇਆ ਲੱਖ ਚੁਰਾਸੀ ਜੋਨ ਪਰਮਾਇਆ ਸਾਧ ਸੰਗ ਪਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਿਤ ਮਰੇ ਦੁਰਗੈ ਪਰਮਾਨ ਜੋ ਕਿਛ ਹੋਆ ਸੋ ਤੁਜਤੇ ਹੋਗ ਅਵਨਾ ਦੂਜਾ ਕਰਨੇ ਜੋਗ ਤਾਂ ਮਿਲਿਆ ਜਾਂ ਲੈ ਮਿਲਾਏ ਕਉ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੜੀ ਮਹੱਲਾ ਪੰਜਵਾਂ

ਆਪਣੇ ਪ੍ਰਭ ਸਿਓ ਹੋ ਸਾਵਧਾਨ, ਤਾਂ ਤੂੰ ਦਰਗੇ ਪਾਵੇ ਮਾਨ। ਉਕਤ ਸਿਆਣਪ ਸ਼ਗਲੀ ਤਿਆਗ, ਸੰਤ ਜਨਾਂ ਕੀ ਚਰਨੀ ਲਾਗੋ।

ਆਉ ਗੁਰ ਕਾ ਬਚਨ ਟਲ ਅਛੇਦ ਗੁਰ ਕੇ ਬਚਨ ਕਟੇ ਭਰਮ ਭੇਦ ਗੁਰ ਕਾ ਬਚਨ ਕਤੂ ਨਾ ਜਾਏ ਗੁਰ ਕੇ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੇ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੇ ਬਚਨ ਨਰਕ ਨਾ ਪਾਵੇ ਗੁਰ ਕੇ ਬਚਨ ਰਸਨਾ ਅੰਮ੍ਰਿਤ ਰਵੇ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੇ ਬਚਨ ਆਵੇ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਯਤਨ ਜਿਨ ਜੀ ਨੀ ਸੋ ਬਾ ਵਡਿਆਈ ਤੇਸ ਪ੍ਰਭ ਕੋ ਆਠ ਪੈਰ ਤਿਆਈ

ਨਾਮ ਰੰਗ ਕਰ ਭਾਰ ਤੇਰੇ ਸਤਸੰਗ ਰਹਾਉ ਤਿਸ ਕੀ ਟੇਕ ਮਨੇ ਮਾਏ। ਮਨ ਮੈਂ ਰਾਖ ਗੁਰ ਕਾ ਸ਼ਬਦ ਅਮਰ ਰਸ ਚਾਖ ਅਵਰ ਯਤਨ ਕਰੋ ਕੋ ਜਾ ਕਾਜ ਕਰ ਕਿਰਪਾ ਰਾਖੇ ਆਪ ਲਾਜ। ਕਿਆ ਮਨੁੱਖ ਕਹੋ ਕਿਆ ਜੋਰ ਝੂਠਾ ਮਾਇਆ ਸਭ ਕਾ ਸਭ ਸ਼ੋਰ ਕਰਨ ਕਰਾਵਨ ਹਾਰ ਸੁਭਾਮੀ ਸਕਲ ਘਟਾ ਕੇ ਅੰਤਰ ਜਾਮੀ ਸਵਰ ਸੁਖ ਸੁਖ ਸਵਾਚਾ ਇਹੋ ਗੁਰਪਦੇਸ਼ ਮਨੇ ਮਨ ਲੇਹੋ ਜਾ ਕੋ ਰਾਮ ਨਾਮ ਲਿਬ ਲਾਗੀ ਕਉ ਨਾਨਕ ਸੋ ਧਨ ਵਡ ਪਾਗੀ। ਗੌੜੀ ਗੁਆਰੀ ਮਹੱਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮਹਿਲ ਮਾਂ ਪ੍ਰੀਤ ਪੈ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਪਾਰ ਪਰਨ ਜਿਉਂ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਾਉ ਕਰ ਕੀਰਤਨ ਮਨ ਸੀਤਲ ਪਏ ਜਨਮ ਜਨਮ ਕੇ ਕਿਲਬਕ ਗਏ ਸਰਵਨ ਦਾਨ ਪੇਖੇ ਮਨ ਮਾਹੇ ਅਬ ਢੂੰਡਣ ਕਾਹੇ ਕੋ ਜਾਹੇ ਪ੍ਰਭ ਆਪਣੇ ਜਾ ਪੈ ਦਿਆਲੋ ਪੂਰਨ ਹੋਈ ਸੇਵਕ ਕਾਲੋ।

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਬਿਧ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾਂ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਬਿਧ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸ ਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਬਿਧ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥ। ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥ। ਤਾ ਧਰਿਓ ਮਸਤਕ ਹੱਥ ਸਹਿਜ

ਅਕਲ ਗਤ ਗੁਰ ਪਰਵਾਨ, ਜਾ ਕੀ ਦ੍ਰਿਸ਼ਟ ਅਚਲ ਠਾਣ, ਬਿਮਲ ਬੁੱਧ ਸਥਾਨ।

0: ਲਹਿਣਾ ਜਗਾਤਰ ਗੁਰ ਪਰਸ ਮੁਰਾਰ, ਕਹੁ ਕੀਰਤ ਕਲ ਸਹਾਰ, ਸਪਤ ਦੀਪ ਮਝਾਰ। ਲਹਿਣਾ ਜਗਤ ਗੁਰ ਪਰਸ ਮੁਰਾਰ।
1: ਵਾਹਿਗੁਰੂ ਸਾਹਿਬ ਜੀਓ। ਦ੍ਰਿਸ਼ਟ ਧਰਤ ਤਮ ਹਰਨ, ਦੈਨ ਅਗ ਪਾਪ ਪਰਨਾਸਨ, ਸ਼ਬਦ ਸੂ

0: ਗੁਰ ਜਗਤ ਫਿਰਨ ਸੇ ਅੰਗਰੋ ਰਾਜ ਜੋਗ ਲੈਣਾ ਕਰੈ।
1: ਵਾਹਿਗੁਰੂ ਸਾਹਿਬ ਜੀਓ ਸਦਾ ਅਕਾਲ ਨਿਭ ਰਹੇ ਕਰਨ ਸਿਓ ਇੱਛਾ ਚਾਰੈ ਦ੍ਰਮ ਸਪੂਰ ਜਿਉ ਨਿਵੈ ਕਵੇ ਕਛ ਬਿਮਲ ਵਿਚਾਰੇ ਇਹ ਤਤ ਜਾਣਿਓ ਸਰਬਗਤ ਅਲਖ ਵਡਾਣੀ ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਵਾਣੀ ਗੁਰਗਮ ਪਰਮਾਨ ਤੈ ਪਾਇਓ ਸਤ ਸਲੋਕ ਗ੍ਰਹਿ ਜਲਿਓ ਹਰ ਪਸਰਿਓ ਕਲ ਸਮ ਲਵੈ ਜਨ ਦਰਸ਼ਨ ਲਹਿਨੇ ਪਿਓ ਗੁਰਗਮ ਪਰਮਾਨ ਤੈ ਪਾਇਓ ਸਤ ਸਲੋਕ ਗ੍ਰਹਿ ਜਲਿਓ ਹਰ ਪਰਸਿਓ ਕਲ ਸਮ ਲਵੈ ਜਨ ਦਰਸ਼ਨ ਲਹਿਣੇ ਪਿਓ।
2: ਮਨ ਵਿਸਾਸ ਪਾਇਓ ਗਹਿਰ ਗਹੁ ਹਦਰਥ ਦੀਓ ਗਰਲਤ ਨਾਸ ਤਨ ਠਨ ਨਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਦਾਰੋ ਚਿੱਤ ਦਾਰਿਦ ਹਰਨ ਪਿਖੰਤਹਿ ਕਲਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੀ ਰਸਨ ਉਦਾਰੋ ਚਿੱਤ ਦਾਰਿਦ ਹਰਨ ਪਿਖੰਤਹਿ ਕਲਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿ।

सत प्रगट्यो रब लोए दर्शन परसे गुरु कै अठ सठ।

गुरु नाम निज धरियाओ। जन्म हम का लख तोवे सुख अटल गुरु सेविए एन

ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਰਾਮ ਕਲੀ ਰਾਗ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 891 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੀ ਸਾਧ ਸੰਗਤ ਜੀਓ, ਅੱਜ ਦੇ ਸ਼ੁਭ ਦਿਹਾੜੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦੇਂਦਾ ਦੇ ਲੈਂਦੇ ਤਕ ਪਾਹੇ ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ ਜੇ ਦੁਖ ਚਾਰੇ ਅਰ ਜਾ ਹੋਰ ਦਸੂਣੀ ਹੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗਲੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਈ ਲੇਖਾ

0: ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ, ਅਸੰਖ ਪਾਉ, ਅਸੰਖ ਪੂਜਾ, ਅਸੰਖ ਤਪਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਸੂਰ ਮੁਹ ਪਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਅਸੰਖ ਲੋ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜੀਤਾ ਕੀਤਾ ਤੇਤਾ ਨਾਓ, ਵਿਣਾ ਵੈ ਨਾਹੀ ਕੋ ਥਾਓ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਵੇਲ ਨਾ ਪਾਈਐ ਪੰਡਤੀ, ਜੇ ਹੋਵੈ ਲੇਖ ਪੁਰਾਣ, ਥਿਤਵਾਰ ਨਾ ਜੋਗੀ ਜਾਣੈ, ਰੁਤਮਾ ਹੁਨਾ ਕੋਈ, ਕਿਵ ਕਰ ਆਖਾ ਕਿਵ ਸਾਲਾਹੀ, ਕਿਉਂ ਵਰਨੀ ਕਿਵੇਂ ਜਾਣਾ, ਵੱਡਾ ਸਾਹਿਬ ਵੱਡੀ ਨਾਈ ਕੀ

ਸਹਿਸ ਅਠਾਰਹਿ ਕਹਿਣ ਕਤੇਬਾ ਸਲੋ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਨਦੀਆ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਧੁਨਾ ਹੋਵਨੀ ਜੇ ਤਿਸ ਮਨ ਹੋਣਾ ਵੀਸਰੈ ਹੈ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੇਤੇ ਮੰਗੈ ਜੋਤ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤਿਆ ਦੁਖ ਭੁਖ ਸਦਮਾਰ ਇਹ ਪੇਦਾ ਤਰੀ ਦਾ ਤਾਰ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਜਿਸਨੋਂ ਬਖਸੇ ਸਿਫਤ ਸਾਹ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੇਤੇ ਰਾਗ ਭਰੀ ਸਿਓ ਕਹੀਅਨ ਕੇਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦ ਨੂੰ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜਹਿ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੈ ਲਿਖਿਆ ਵਹਿ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖਵੀਸ ਏ ਤ੍ਰਾਹਿ ਪਤ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾਟਤ ਘੜੀਐ ਰੂਪ ਰੰਗ ਕੇ ਵੇਸ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਤਿੱਥੈ ਜੋਤ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਾਰ ਪੂਰ। ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਤਾ ਪ੍ਰਸਾਦ।

ਸਮਸਤੋ ਪਰਾਦੀ ਸਮ

0: ಪ್ರಕಾಶ ಸದೇವಂ ಪ್ರಕಾಶ
1: ಪರಮಾತ್ಮೆ
0: ಸದಾ ಸರಸ್ವತೆ
1: ಅನಂಗಿ
0: ಅನಾಮೆ ತ್ರಿಭಂಗಿ ತ್ರಿಕಾಮೆ
1: ಜಾಹರ ಜಹೂರ ಹೈ ಕೆ ಹಾಜ಼ರ ಹಜ಼ೂರ ಹೈ
0: ಹಮೇ ಸುಲ ಸಲಾಮ ಹೈ ಸಮತುಲ ಕಲಾಮ ಹೈ
1: ಕೆ ಸಾಹಿಬ್ ದಿಮಾಗ್ ಹೈ ಕೆ ಹುಸ್ನುಲ ಚರಾಗ್ ಹೈ
0: ಏಕ ಅಮಲ್ ಕರೀಮ್ ಹೈ ಕೆ ರಾಜಕ್ ರಹೀಮ್ ಹೈ
1: ಕೆ ರೋಜ಼ೀ ದಹಿಂದ ಹೈ ಕೆ ರಾಜಕ್ ರಹಿಂದ
0: ಹೈ ಕರೀಮುಲ್ ಕಮಾಲ್ ಹೈ ಕೆ ಹುಸ್ನುಲ ಜಮಾಲ್ ಹೈ
1: ಗನೀಮುಲ್ ಖಿರಾಜ್ ಹೈ ಗರೀಬುಲ್ ನಿವಾಸ್
0: ಹೈ ಹರೀಫುಲ್ ಶಿಕಾನ್ ಹೈ ರಿಯಾಸುಲ್ ಫಿಕಾನ್ ಹೈ
1: ಕಲಂಕನ್ ಪರ್ನಾಸ್ ಹೈ ಸಮಸ್ತುಲ್ ನಿವಾಸ್
0: ಹೈ ಅಕಂಜುಲ್ ಗನೀಮ್ ಹೈ ರಜಾಯಕ್ ರಹೀಮ್ ಹೈ
1: ಸಮಸ್ತುಲ್ ಜ਼ੁਬਾ ਹੈ ਕਿ ਸਾਹਿਬ ਕਿਰਾ
0: ਹੈ ਕਿ ਨਰਕਨ ਪਰਨਾਸ ਹੈ ਬਹਤੁਲ ਨਿਵਾਸ ਹੈ
1: ਕਿ ਸਰਬੁਲ ਗਵਨ ਹੈ ਹਮੇਸੁਲ ਰਵਾਨ
0: ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ
1: ਪਰਮ ਪਰਮ ਈਸ ਹੈ ਸਮਸਤੁਲ ਅਦੀਸ ਹੈ
0: ਅਗੇ ਸੁਲਾ ਲੇਖਾ ਮੇ ਸੁਲਾ ਬੇਖਾ
1: ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾ ਹੈ
0: ਕਰੀਮੁਲ ਕਮਾਲ ਹੈ ਕਿ ਜੁਰੂ ਜਮਾਲ ਹੈ
1: ਅਚਲਨ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ
0: ਅਜਬ ਸਰੂਪ ਹੈ ਕਿ ਅੰਤੋ ਪਬੂਤ ਹੈ
1: ਅਮਿਤੋ ਪਸਾ ਹੈ ਕਿ ਆਤਮ ਪ੍ਰਭਾ
0: ਹੈ ਅਚਲਨ ਅਨੰਗ ਹੈ ਕਿ ਅੰਤੋ ਅਪੰਗ ਹੈ
1: ਮਧੁਪਾਰ ਚੰਦ ਪ੍ਰਸਾਦ ਮੁਨਮਨ ਪ੍ਰਨਾਮ ਗੁਣ ਗਨ ਮੁਦਾ
0: ਹਰ ਬਰ ਗੰਜ ਹਰ ਨਰ ਪ੍ਰਪੰਜ
1: ਅਨ ਗਨ ਪ੍ਰਨਾਮ ਮੁਨ ਮਨ ਸਲਾਮ
0: ਹਰ ਨਰ ਅਖੰਡ ਵਰ ਨਰ ਅਮੰਡ
1: ਅਨ ਪਵ ਅਨਾਸ ਮੁਨ ਮਨ ਪ੍ਰਕਾਸ਼
0: ਗੁਣ ਗਨ ਪ੍ਰਨਾਮ ਜਲ ਥਲ ਮੁਦਾਮ
1: ਅਛਿਜ ਅੰਗ ਆਸਨ ਅਪੰਗ
0: ਉਪਮਾ ਪਾਰ ਗਤ ਮੇ ਤੂ ਦਾਰ
1: ਜਲ ਥਲ ਅਮੰਡ ਦਿਸ ਵਿਸ ਅਪੰਡ
0: ਜਲ ਥਲ ਮਹੰਤ ਦਿਸ ਵਿਸ ਬੇਅੰਤ
1: ਅਨ ਪਵ ਅਨਾਸ ਤੇ ਤਰ ਤੁਰ
0: ਆ ਜਾਨ ਬਾਹੂ ਏਕੇ ਸੁਦਾ ਹੂ
1: ਓਂਕਾਰ ਆਦ ਕਥਨੀ ਅਨਾਸ
0: ਖਲ ਖਨ ਖਿਆਲ ਗੁਰ ਭਰ ਅਕਾਲ
1: ਕਰ ਕਰ ਪ੍ਰਨਾਮ ਚਿਤ ਚੰਨ ਨਾਮ
0: ਅਛਿਜ ਗਾਤ ਅਛਿਜ ਨਾ ਬਾਤ
1: ਅਨ ਜੰਜ ਗਾਤ ਅਨ ਰੰਜ ਪਾਰ
0: ਅਨ ਟੁੱਟ ਪਨਾਰ ਅਨ ਡਠ ਪਾਰ
1: ਆ ਡੀਟ ਧਰਮ ਅਤ ਡੀਟ ਕਰ
0: ਅਨ ਵਰਨ ਅੰਤ ਦਾਤਾ ਮਹੰਤ
1: ਹਰ ਬੋਲ ਮਨਾ ਚੰਤਰ

ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਹਮਰਾ ਦੁਸਬਹ ਤੁਮ ਕਾਵੋ ਆਪ ਹਾਥ ਦਾ ਮੋਹੇ ਬਚਾਵੋ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਦਿ ਸੰਗਰੀਐ ਤੁਮ ਹੈ ਛਾੜ ਕੋਈ ਅਵਰ ਨ ਤਿਆਉ ਜੋ ਬਿਰ ਚਾਓ ਸੋ ਤੁਮ ਤੇ ਪਾਉ ਆਪ ਹਾਥ ਦਾ ਮੁਝੈ ਉਭਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਰਾਖ ਲਿਹੋ ਮੋਹ ਰਾਖਣ ਹਾਰੇ ਸਾਹਿਬ ਸੰਤ

ਅੱਜ ਛਨਪ ਜਾਇਓ। ਨਮਸਕਾਰ ਤਸੀਕ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ। ਕਾਠ ਕਾਠ ਕੇ ਅੰਤਰ ਕੀ ਜਾਣਤ, ਪਲੇ ਭੁਰੇ ਕੀ ਪੀਰ ਪਛਾਣਤ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਜਬ ਕਰ ਕਰਾ ਕਰ ਤਾਰਾ, ਪ੍ਰਜਾ ਤਰ ਤਬ ਦੇ ਅਪਾਰਾ। ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ, ਆਪ ਆਪ ਨੀ ਬੂਝ ਉਚਾਰੈ। ਨਿਰੰਕਾਰ ਨਿਰਭਕਾਰ ਨਿਲੰਬ, ਆਦ ਨੀਲ ਨਾਦ ਸੰਭ। ਤਾਕੋ ਕਰਪਾ ਹਨ ਅਨੁਮਾਨਤ, ਮਹਾਮੂ

ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਵਾਜੇ ਪੰਚ ਸ਼ਬਦ ਘਰ ਸਪਾਗਾ ਘਰ ਸਪਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਸਾਚੀ ਲਵੈ ਬਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜੋ ਕਿਆ ਕਰੇ ਵੇਚਾਰੀਆ ਇਸ ਨੂੰ ਹਰਨਰਾਉ ਨਾਹੀ ਸ਼ਬਦ ਲਾਗ ਸਵਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਆਵੋ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ

0: ਲਾਭ ਲੋਭ ਅਹੰਕਾਰ ਤਰ ਤਿਸਨਾ ਬਹੁਤ ਨਾਹੀ ਬੋਲਣਾ ਗੁਰ ਪ੍ਰਸਾਦੀ ਜਿਨੇ ਆਪ ਤਜ ਹਰ ਵਾਸਨਾ ਸਮਾਣੀ ਜਿਉ ਤੂੰ ਚਲਾਇਆ ਹੱਥ ਵਿਚ ਚੱਲ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹੇ
1: ਸਤਿਗੁਰੂ ਸੁਣਾਇਆ
0: ਇਹੋ ਤਿਨਕੈ ਮਨ ਵਸਿਆ ਜਨ ਧੁਰੋਂ ਲਿਖਿਆ ਆਇਆ ਕਹੇ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਮਾਤਾ ਪਿਤਾ ਕੁਟੰਬ ਸਹਿਤ ਸੰਗਤ ਸਵਾਈਆ
0: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨ ਉਪਜੈ ਬਣ ਸਹਿਜੈ ਸਹਿਸਾ ਨਾ ਜਾਏ
1: ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਧੋ ਸਬਦ ਲਾਗੋ ਹਰਿ ਰਹੁ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ ਸਾਹਿਬ ਜਾਏ
1: ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ

ਸਿਫਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਹਰ ਹਰ ਨਿਤ ਕਰੈ ਰਸਨਾ ਕਿਹਾ ਕਛੂ ਨਾ ਜਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

0: ਜਿਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ, ਗੁਰਮੁਖ ਸਾਹਿਬ ਬੁਝਾਵੇ।
0: ਕਹਿ ਨਾਨਕ ਕੇਵੜ ਦਾਤਾ, ਸੋ ਕਿਉਂ ਮਨੋ ਵਿਸਾਰੀਐ, ਮਾਇਆ ਗੁਣ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ,
1: ਜਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ।
0: ਲਿਵ ਸੁੜਕੀ ਲਗੀ ਤ੍ਰਿਸਨਾ,

0: ਕਿਹੋ ਦਿਹਾੜੀ,
1: ਕਿਉ ਤੰਤ ਨਾ ਮਿਲਿਆ ਜਨ ਹਰਿਆ ਪੇ ਭਾਣਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।

0: ਰੱਖੀ ਤਾਂ ਤੂੰ ਜਗ ਮੈਂ ਆਇਆ।
1: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ।
0: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ।
1: ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
0: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
1: ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ।
1: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਯੁਗ।
0: ਸ੍ਰੀ ਰਾਮ ਮਿਲਿਆ ਇਸ ਜਗ ਮੈਂ ਆਏ ਕੇ ਕਿਆ ਸਤ ਕਰਮ ਕਮਾਇਆ।
1: ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ।
0: ਸਤਿਗੁਰ ਸਿਉ ਚਿਤ ਲਾਇਆ।

ਅਰਸੋ ਗੰਤੇ ਜਲ ਜੋ ਗੰਤੇ ਪਉ ਪਾਤ ਬਚਾਵੈ ਰਾਖਤ ਹੈ ਅਪਨੋ ਕਰਦੈ ਕਰ ਪਾਪ ਸੰਭੂਨ।

0: ਤਪੈ ਪਛਾਰੇ,
1: ਪੇਟ ਨਾ ਪਾਇ ਸਕੇ ਅਨ ਪੇਟ ਕੋ ਖੇਦਤ ਹੈ ਅਨ ਛੇਰ ਪੁਕਾਰੇ,
0: ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤਿਹਾਰੇ,
1: ਆਦ ਨਾਦ ਗਾਦ ਬੇਖਦ ਵੇਖ ਜਪਿਓ ਤਿਨ ਹੀ

0: ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕੰਕਾਰਾ ਜਲਥਲ ਮਈਅਲ ਕੀਓ ਪਸਾਰਾ
1: ਆਤਪੁਰ ਕੈ ਵਿਗਤ ਅਵਨਾਸੀ ਜੋਤ ਚਤੁਰਦਸ ਜੋਤ ਪ੍ਰਕਾਸੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇਕਸਰ ਜਾਨਾ ਅਲਖ ਰੂਪ ਅਛੇ ਅਨਫੇਖਾ ਰਾਵ ਰੰਗ ਜੈ ਰੂਪ ਨਾ ਰੇਖਾ ਵਰਨ ਚੈ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ
1: ਦੂਰ ਸਵੰਤੇ ਨੇਰਾ ਜਲਥਲ ਮਹੀਅਲ ਜਾਹੇ ਬਸੇਰਾ
0: ਅਨਦ ਰੂਪ ਅਨਾਹਦ ਬਾਣੀ ਚਨ ਸਨ ਜੇ ਬਸਤ ਭਵਾਨੀ
1: ਬ੍ਰਹਮਾ ਬਿਸਨੰਤ ਨਹੀਂ ਪਾਇਓ
2: ਨੇਕ ਨੇ ਮੁਖ ਚਾਰ ਬਤਾਇਓ
0: ਓਟ ਇੰਦਰ ਪਿੰਦਰ ਬਣਾਏ ਬ੍ਰਹਮਾ ਰੁਦਰ ਪਾਏ ਖਪਾਏ
1: ਦੋ ਚਤੁਰਦਸ ਖੇਲ ਰਚਾਇਓ ਬਾਰਾ ਈ ਵਿੱਚ ਮਿਲਾਇਓ
0: ਮਾਨਵ ਦੇ ਫਲਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ
1: ਬੁਧ ਕੋ ਇੱਕ ਬਹਾਨ ਕਹਾਨੀ ਕਟ ਕਟ ਕੇ ਪੜ ਪੜ ਕੀ ਜਾਨੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭੁ ਸਰਬ ਠੌਰ ਪਹਿਚਾਨਾ
0: ਹਰ ਰਹਿ ਤਨ ਕਾਲ ਸਰੂਪਾ ਅਲਖ ਪੁਰਖ

ਅੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ ਮੰਤ੍ਰ ਬਣ ਮੋਲਿਆ ਅੰਮ੍ਰਿਤ ਫਲ ਪਾਈ ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨ ਧਾਈ ਆਪਣੇ ਚਰਨ ਜਪਾਇਨ ਵਿੱਚ ਦਇਓ

0: ਟੋਟ ਨਾ ਆਵੇ ਖਾਏ ਖਰਚ ਰਹੰਦਾ ਵੈਰੀ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਹੇ ਰਵ ਹੇ ਸਸੇ ਕਰਨਾ ਨਿਤ ਮੇਰੀ ਅਭੈ ਬਿਨਤੀ ਸੁਣ ਲੀਜੈ ਸ਼ਸਤਰਾਂ ਸੋਤ ਹੀਰਨ ਪੀਤਰ ਜੂਝ ਮਰੋ ਕਹਿ ਸਾਜ ਭਤੀਜੈ ਹੇ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨ ਟਰੋ ਸਿੱਖੋ ਆਪਣੇ ਹੀ ਮਨ ਕੋ ਹੈ ਲਾਲਚ ਹੋ ਗੁਣ ਤੋ ਉਚਰੋ ਜੀਓ ਤੈ ਕੋ ਜਗ ਮੇ ਮੁਕਤੇ ਹਰ ਚਿੱਤ ਮੇ ਜੁਦ
1: ਵਿਚਾਰੇ
0: ਧੀਰਜ ਤਾਂ ਬਣਾਏ ਤਨ ਬੁੱਧ ਸਿਓ ਦੀਪਕ ਜਿਉਂ ਉਜਿਆਰੇ

0: ਪਤ ਪੂਰਨ ਤਨੀ ਜਾ ਕੀ ਸੋਭਾ ਕਟ ਕਟ ਬਣੀ
1: ਜਿਸ ਸਿਮਰਤ ਹੋਤ
0: ਸੁਕੇ ਹਰੇ ਜਿਸ ਸਿਮਰਤ ਡੁਬਤ ਪਾਨ

0: ਗੁਰਦੇਵ ਮੰਤ ਨਿਰੋਧਰ
1: ਗੁਰਦੇਵ
0: ਤੀਰਥ ਅੰਮ੍ਰਿਤ ਸਰੋਵਰ।

बड़ाई और सिमर सिमराना

ਸੰਤ ਮਹੱਲਾ ਪੰਜਵਾਂ।

कोई न जाने तुमरा सगल समग्री तुमरे सुतर तारी।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇਐ ਘਰ ਨੌ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਅਨਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸ਼ਕਤ ਸੇਵਾਵਾਂ ਕਰ ਰਹੀਆਂ ਹਨ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਨਾਮ ਸਿਮਰਨ ਅਭਿਆਸ ਬੇਅੰਤ ਬਾਣੀਆਂ ਸੰਗਤੀ ਰੂਪ ਦੇ ਵਿੱਚ ਜਾਪ ਹੋਏ, ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ, ਸਤਿਗੁਰੂ ਦੀ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਸਨਮੁੱਖ ਨਾਮ ਸਿਮਰਨ ਅਭਿਆਸ ਕਰਦਿਆਂ ਵਿਚਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁੱਧ ਅਤੇ

ਦਾਤ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਲਹਿਣੇ ਦੀ ਫਿਰ ਆਈਐ ਨਾਨਕਾ ਦੋਹੀ ਖਟੀਐ ਜੋਤ ਉਹਾ ਜੁਗਤ ਸਾਏ

ਸਾਹੂ ਪੁਰਸਾਹਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਪੰਜਵਾਂ। ਗਉਹ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੁ ਨਾਨਕ ਜੋ ਤਿਆਗ ਦੇਈ, ਤਬ ਉਹ ਚਰਨੀ ਆਏ ਪਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਸ਼ੁਭ ਦਿਹਾੜੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ 1539 ਈਸਵੀ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਨੇਮ ਅਤੇ ਪ੍ਰੇਮ ਆਪਣੇ ਦਰੋਂ ਘਰੋਂ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਜੋ ਹਰ ਸ਼ਨੀਵਾਰ ਅਤੇ ਐਤਵਾਰ ਜੋ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ, ਅੰਮ੍ਰਿਤ ਵੇਲੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਆਪ ਜੀ ਨੇ ਖਿਆਲ ਕਰਨਾ ਕਿ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਸਨ। ਇਸ ਹਫ਼ਤੇ ਸ਼ਨੀਵਾਰ ਅਤੇ ਐਤਵਾਰ ਸਵੇਰੇ 2:15 'ਤੇ ਭਾਵ 2:15 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ। ਸ਼ਨੀਵਾਰ ਅਤੇ ਐਤਵਾਰ ਆਪ ਸਮੂਹ ਸੰਗਤਾਂ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਹੁਣ ਆਓ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਲੋਕ ਮਹਲਾ ਪਹਿਲਾ

नाद विस्माद हुए, विस्माद रूप विस्माद।

ਪਹਿਲਾ ਪੈ ਵਿੱਚ ਪਵਨ ਵਹੈ ਸਦਵਾਓ, ਪੈ ਵਿੱਚ ਚੱਲੈ ਲਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਪਹਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਪੈ ਵਿੱਚ ਸਿੱਧ ਬੁੱਧ।

ਪਹਿਲਾਂ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਐ ਹੋਂ ਵਿੱਚ ਧੋ

0: ਵਾਹਿਗੁਰੂ ਪੌੜੀ ਸੱਚਾ ਸਾਹਿਬ
1: ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ

Thank you.

ਵਾਹਿਗੁਰੂ ਜੀ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਰੋਮ ਰੋਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ

ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਆਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹ ਜੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਅਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਸੀਸ ਦਿੱਤੇ ਬੰਦ ਮੰਦ ਕਟਾਏ ਕੋਪਰੇ ਨੁਹਾਈਆਂ ਚਰਖੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਏ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ